0: ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੇ ਮਿੱਤਰ ਅਸਾਡੇ ਸੇਠਣੇ ਦੀ ਜਗ ਸਮਾਇਆ ਜਨਾ ਲਿਖ ਬਿਰਲੇ ਗੁਰਮੁਖ ਪਿਆਰੇ
1: ਭਾਈ ਰੇ ਇਸ ਮਨ ਕੋ ਸਮਝਾਏ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਪਿਆਏ ਭਾਈ ਰੇ ਇਸ ਮਨ

چلارا اے منا میرا ہر سیو پورت

Hep

ਜੇ ਰਾਕਸ਼ਾਂ ਤੋਂ ਦੇਵਤਾ ਨਹੀਂ ਬਣਾਇਆ ਤਾਂ ਫਿਰ ਮਿਹਰ ਕਿਸ ਕੰਮ। ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ, ਜਿਹੜੇ ਪੱਥਰ ਹਿਰਦੇ ਸਨ ਪਾਹਨ ਸਨ, ਵਲੀ ਕੰਧਾਰੀ ਵਰਗੇ ਹੰਕਾਰੀਆਂ ਨੂੰ ਵੀ ਤਾਰ ਦਿੱਤਾ, ਨੀਵਾਂ ਕਰ ਦਿੱਤਾ। ਮਨ ਨੀਵਾਂ ਹੋ ਜਾਵੇ ਤਾਂ ਰੱਬ ਦੇ ਨਜ਼ਦੀਕ ਹੋ ਜਾਏਗਾ। ਧੰਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਵੀ ਵੇਖਿਆ ਕਿ ਕਿਸੇ ਕੋਲੋਂ ਸ੍ਰਿਸ਼ਟੀ ਨੂੰ ਦੁੱਖ ਪਹੁੰਚ ਰਿਹਾ ਹੈ ਤਾਂ ਆਪਨੇ ਪਾਪੀ ਨੂੰ ਬੁਲਾਇਆ ਨਹੀਂ, ਘਰ ਜਾ ਕੇ ਤਾਰਿਆ, ਘਰ ਜਾ ਕੇ ਮਿਹਰਾਂ ਕੀਤੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਦੇਵ ਗੰਧਾਰ ਸ਼ਹਿਰ ਵਿਚ ਗਏ। ਇਹ ਬੜਾ ਜੰਗਲੀ ਅਤੇ ਪਹਾੜਾਂ ਦਾ ਇਲਾਕਾ ਸੀ।

ਚੱਲਦੇ ਹੋਏ ਉਸ ਜੰਗਲ ਵਿੱਚ ਚੱਲਦੇ ਚੱਲਦੇ ਦੇਵ ਗੰਧਾਰ ਪਹੁੰਚੇ। ਮਰਦਾਨੇ ਬੇਨਤੀ ਕੀਤੀ, ਮਹਾਰਾਜ ਬੜਾ ਚੰਗਾ ਹੈ, ਕੁਝ ਦਿਨ ਠਹਿਰਾਂਗੇ ਸ਼ਹਿਰ ਵਿੱਚ, ਪਹੁੰਚ ਕੇ ਮੇਰੀ ਭੁੱਖ ਵੀ ਮਿਟੇਗੀ, ਕੋਈ ਪਦਾਰਥ ਵੀ ਮਿਲਣਗੇ ਛਕਣ ਲਈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਇਹ ਲੋਕ ਬੜੇ ਖਤਰਨਾਕ ਹਨ, ਕੌਡਾ ਤਾਂ ਰਾਖਸ਼ ਇੱਕ ਸੀ ਨਾ ਕੌਡਾ ਰਾਖਸ਼, ਇੱਥੇ ਲੱਖਾਂ ਰਾਖਸ਼ ਹਨ, ਮਾਨਸ ਜਾਤੀ ਨੂੰ ਇਹ ਚੁਣ ਚੁਣ ਕੇ ਖਾਂਦੇ ਹਨ। ਕੌਡਾ ਤਾਂ ਮਨੁੱਖਾਂ ਨੂੰ ਤੇਲ ਵਿੱਚ ਤਲ ਕੇ ਖਾਂਦਾ ਸੀ, ਪਰ ਇਹ ਮਨੁੱਖ ਦਾ ਮਾਸ ਕੱਚਾ ਹੀ ਖਾ ਜਾਂਦੇ ਹਨ, ਇਹਦੇ ਭਿਆਨਕ ਹਨ। ਮਹਾਰਾਜ ਫਿਰ ਇਹੋ ਜਿਹੀਆਂ ਖਤਰਨਾਕ ਥਾਵਾਂ ਤੇ ਤੁਸੀਂ ਆਪੇ ਕਿਉਂ ਪਹੁੰਚ ਜਾਂਦੇ? ਮਰਦਾਨਾ ਕੰਬਿਆ, ਮਹਾਰਾਜ ਇਹਦੇ ਭਿਆਨਕ ਸ਼ਹਿਰ ਵਿੱਚ ਕਿਉਂ ਜਾ ਰਹੇ ਹੋ? ਚਲੋ ਵਾਪਸ ਚਲੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਈਸ਼ਵਰ ਕਿਰਪਾ ਕਰੇਗਾ, ਇਹੀ ਰਾਖਸ਼ ਤੇਰੀ ਤਨ ਮਨ ਕਰਕੇ ਸੇਵਾ ਕਰਨਗੇ, ਸਿੱਧੇ ਰਸਤੇ ਆ ਜਾਣਗੇ। ਮਰਦਾਨਿਆਂ ਤੇਰੀ ਭੁੱਖ ਨੇ ਅਨੇਕਾਂ ਦਾ ਭਲਾ ਕੀਤਾ, ਅਨੇਕਾਂ ਨੂੰ ਉਤਾਰਿਆ, ਅੱਜ ਵੀ ਕਿਸੇ ਦਾ ਭਲਾ ਹੋਵੇਗਾ। ਇਹੀ ਲੋਕ ਤੇਰੇ ਚਰਨ ਪੂਜਣਗੇ, ਤੈਨੂੰ 36 ਪ੍ਰਕਾਰ ਦੇ ਭੋਜਨ ਲਿਆ ਕੇ ਛਕਾਉਣਗੇ, ਤੇਰੀ ਸੇਵਾ ਕਰਨਗੇ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਤਤ ਹੋ ਕੇ ਬੈਠ ਗਏ। ਇਤਨੇ ਨੂੰ ਦੇਵ ਲੂਤ ਅਸੀਂ ਉਸਦੇ ਰਾਖਸ਼ੀ ਫੌਜਾਂ ਸਾਹਮਣੇ ਆ ਖੜੋਤੀਆਂ, ਬੜੇ ਖੁਸ਼ ਹਨ ਕਿ ਅੱਜ ਇੱਕ ਸ਼ਿਕਾਰ ਨਹੀਂ ਤਿੰਨ ਮਿਲਦੇ ਹਨ। ਤੇ ਮਰਦਾਨੇ ਦਾ ਰੰਗ ਪੀਲਾ ਪੈਣ ਲੱਗਾ, ਇਹਦੀਆਂ ਭਿਆਨਕ ਸ਼ਕਲਾਂ, ਮਹਾਰਾਜ ਅੱਜ ਨਹੀਂ ਬਚਾਂਗੇ, ਇਹ ਤਾਂ ਬੜੇ ਭਿਆਨਕ ਮਨੁੱਖ ਜਾਪਦੇ ਹਨ, ਬੜੇ ਭਿਆਨਕ ਰਾਖਸ਼ ਹਨ। ਗੁਰੂ ਸਾਹਿਬ ਕਹਿਣ ਲੱਗੇ, ਤੂੰ ਜਲਾਲ ਵਿੱਚ ਰਹੋ, ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜਿਆ ਰਹੋ, ਮਨ ਨਾ ਖਿੰਡੇ ਤਾਂ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ। ਜਿਨ੍ਹਾਂ ਨੂੰ ਬਾਣੀ ਦਾ ਆਸਰਾ ਹੈ ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਕਿਤਨੀਆਂ ਹਨੇਰੀਆਂ ਆਉਣ, ਤੂਫਾਨ ਆਉਣ, ਜਿਨ੍ਹਾਂ ਬੂਟਿਆਂ ਨੂੰ, ਜਿਨ੍ਹਾਂ ਬ੍ਰਿਸ਼ਾਂ ਨੂੰ ਸੁਮੇਰ ਪਰਬਤ ਦਾ ਆਸਰਾ ਹੈ ਨਾ, ਚੱਖੜ ਜਾਓ ਨਾ ਡੋਲਣ, ਕਿਤਨੇ ਚੱਖੜ ਆ ਜਾਣ ਉਹ ਫਿਰ ਬੂਟੇ ਡੋਲਦੇ ਨਹੀਂ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਤਰ੍ਹਾਂ ਮਰਦਾਨਿਆਂ, ਜਿਨ੍ਹਾਂ ਨੂੰ ਕਰਤਾਰ ਦਾ ਆਸਰਾ ਹੈ, ਅਕਾਲ ਪੁਰਖ ਦਾ ਆਸਰਾ ਹੈ, ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਆਹ ਕਿੱਥੇ ਕਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਾ ਕੇ

ਹੋਏ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਤੇ ਦੇਵਲੂਤ ਨੇ ਵੇਖਿਆ ਕਿ ਇੱਕ ਮਨੁੱਖ ਕਦੀ ਲੱਭਦਾ ਅੱਜ ਤਾਂ ਤਿੰਨ ਕਾਬੂ ਆਏ ਹੋਏ ਹਨ ਬੜਾ ਪ੍ਰਸੰਨ ਹੋਇਆ ਆਪਣੇ ਰਾਖਿਆਂ ਨੂੰ ਹੁਕਮ ਦਿੱਤਾ ਕਿ ਜਾਓ ਇਹਨਾਂ ਨੂੰ ਪਕੜ ਕੇ ਲਿਆਓ ਜਾਂ ਇਹ ਪਕੜਨ ਲਈ ਨੇੜੇ ਹੋਏ ਕਿਉਂਕਿ ਜਦੋਂ ਮਾੜਾ ਖਿਆਲ ਮਨ ਦੇ ਵਿੱਚ ਆ ਜਾਂਦਾ ਤਾਂ ਮਨੁੱਖ ਸੱਚ ਔਰ ਝੂਠ ਨੂੰ ਪਛਾਣ ਨਹੀਂ ਸਕਦਾ ਅੰਨਾ ਹੋ ਜਾਂਦਾ ਜਾਂ ਮਾੜੇ ਖਿਆਲ ਨਾਲ ਗੁਰੂ ਨਾਨਕ ਦੇ ਸਾਹਮਣੇ

ਤਾਂ ਇਹ ਸਾਰੇ ਦੇ ਸਾਰੇ ਅੰਨੇ ਹੋ ਗਏ। ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਸਰੀਰ ਵੀ ਡਿੱਗਣ ਵਾਲੇ ਹੋ ਗਏ ਹਨ। ਨੇਤਰਾ ਤਾਂ ਜਵਾਬ ਦੇ ਦਿੱਤਾ, ਪਰ ਥੋੜੇ ਸਮੇਂ ਤੱਕ ਸਰੀਰ ਵੀ ਜਵਾਬ ਦੇ ਜਾਏਗਾ, ਭੱਜ ਕੇ ਪਿੱਛੇ ਹਟ ਗਏ। ਆਖਿਆ ਇਹ ਤਾਂ ਕੋਈ ਬੜੇ ਕਲਾਵਾਨ ਨਜ਼ਰ ਆਉਂਦੇ ਹਨ। ਕਹਿੰਦਾ ਹਟ ਜਾਓ ਪਰੇ, ਦੂਸਰਾ ਟੋਲਾ ਭੇਜਿਆ, ਜਾਓ ਤੁਸੀਂ ਪਕੜ ਕੇ ਲਿਆਓ। ਇਹ ਪਤਾ ਨਹੀਂ ਅੱਜ ਕਿਵੇਂ ਬੁਜ਼ਦਿਲ ਬਣ ਗਏ ਹਨ। ਇੱਕ ਹੋਰ ਟੋਲਾ ਭੇਜਿਆ, ਜਦੋਂ ਉਹ ਵੀ ਨੇੜੇ ਜਾ ਕੇ ਜਦੋਂ ਅੰਨੇ ਹੋ ਗਏ ਤਾਂ ਮਨ ਕੰਬ ਗਿਆ, ਦਿਲ ਡਰ ਗਿਆ। ਜਿਹੜਾ ਪਾਪ ਕਰਦਿਆਂ ਕਦੀ ਨਹੀਂ ਸੀ ਮਨ ਕੰਬਿਆ, ਅੱਜ ਥਰ ਥਰ ਕੰਬਣ ਲੱਗੇ ਸਾਰੇ। ਇਹ ਦੇਵ ਤੇ ਆਏ ਦੇਵ ਲੂਤ ਦੇ ਪਾਸ, ਮਹਾਰਾਜ ਇਹ ਸਾਡੇ ਵਸ ਨਹੀਂ, ਇਹ ਤਾਂ ਕੋਈ ਵੱਡਾ ਕਲਾਵਾਨ ਹੈ, ਇਹ ਤਾਂ ਕੋਈ ਵੱਡੀਆਂ ਸ਼ਕਤੀਆਂ ਵਾਲਾ। ਤੇ ਦੇਵ ਲੂਤ ਕਹਿਣ ਲੱਗਾ, ਅੱਛਾ ਜੇ ਤੁਹਾਡੇ ਕੋਲੋਂ ਕੁਝ ਨਹੀਂ ਹੁੰਦਾ ਤਾਂ ਫਿਰ ਮੈਂ ਤੁਹਾਨੂੰ ਪਕੜ ਕੇ ਵਿਖਾਉਂਦਾ ਹਾਂ, ਉਹ ਮੇਰਾ ਸ਼ਿਕਾਰ ਹੈ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਜਾ ਕੇ ਇਹਨਾਂ ਦੇ ਚਰਨੀ ਲੱਗ ਮੱਥਾ ਟੇਕ ਮਾਫੀ ਮੰਗ ਆਪਣੇ ਗੁਨਾਹ ਦੀ, ਮੈਨੂੰ ਕਹਿ ਰਹੇ? ਇਹ ਤਾਂ ਮੇਰਾ ਸ਼ਿਕਾਰ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਫਿਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਪਾਤਸ਼ਾਹ। ਕਹਿਣ ਲੱਗੇ ਦੇਵਲੂਤ, ਜੇ ਸਾਡੇ ਪਾਸ ਆਉਣਾ ਤਾਂ ਸੱਚੇ ਹਿਰਦੇ ਨਾਲ ਆ, ਫਿਰ ਤੈਨੂੰ ਕੁਝ ਨਹੀਂ ਹੋਵੇਗਾ। ਮੈਂ ਜਾਣਦਾ ਹਾਂ, ਮੈਂ ਬੜੇ ਬੜੇ ਫਕੀਰ ਵੇਖੇ ਹਨ, ਮੈਂ ਵੇਖਣਾ ਤੁਹਾਨੂੰ ਅੱਜ ਕੌਣ ਬਚਾਉਂਦਾ। ਜਾਂ ਦੇਵਲੂਤ ਅਹੰਕਾਰ ਦੇ ਨਾਲ ਅੰਨਾ ਹੋਇਆ ਹੋਇਆ ਆਇਆ, ਤੇ ਨੇਤਰ ਵੀ ਜਾਂਦੇ ਰਹੇ ਤੇ ਸਰੀਰ ਦੇ ਵਿੱਚ ਇੱਕ ਤੀਲਾ ਤੋੜਨ ਦੀ ਵੀ ਤਾਕਤ ਨਾ ਰਹੀ, ਤੇ ਉੱਥੇ ਦਾ ਉੱਥੇ ਹੀ ਗੁੱਛਾ ਹੋ ਗਿਆ, ਬੈਠ ਗਿਆ। ਝਟ ਬਾਅਦ ਹੋਸ਼ ਆਈ ਤੇ ਮਨ ਵਿੱਚ ਖਿਆਲ ਆਇਆ ਕਿ ਹੋ ਸਕਦਾ ਉਹ ਈਸ਼ਵਰ ਜਿਹਨੂੰ ਪਰਮਾਤਮਾ ਕਰਕੇ ਲੋਕ ਪੂਜਦੇ ਹਨ, ਉਹ ਸਾਡੇ ਚੰਗੇ ਕੰਮਾਂ ਤੇ ਨਹੀਂ ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਆਇਆ ਹੋਵੇ। ਮਨ ਨਿਮਰਤਾ ਵਿੱਚ ਆ ਗਿਆ, ਹੰਕਾਰ ਨੂੰ ਪਾਰ ਪੈ ਗਿਆ। ਜਦੋਂ ਰਿਦਾ ਸੱਚਾ ਹੋ ਗਿਆ ਤਾਂ ਦੇਵਲੂਤ ਨੂੰ ਹੁਣ ਗੁਰੂ ਨਾਨਕ ਦੇ ਦੀਦਾਰ ਹੋ ਰਹੇ ਹਨ, ਉਚਾਰਨ ਕਰੋ ਸ੍ਰੀ, ਦਰਸ਼ਨ ਹੋ ਰਹੇ ਹਨ। ਮਨ ਸ਼ੁੱਧ ਹੋ ਜਾਵੇ ਤੇ ਫਿਰ ਗੁਰੂ ਕਾ ਦੀਦਾਰ ਹੈ। ਗੁਰੂ ਕੀ ਬਾਣੀ ਪੜੋ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਫਿਰ ਗੁਰੂ ਪ੍ਰਤੱਖ ਨਜ਼ਰ ਆਉਂਦਾ ਬਾਣੀ ਪੜਨ ਵਾਲਿਆਂ ਨੂੰ, ਉਹਦੀ ਯਾਦ ਵਿੱਚ ਬਹਿ ਜਾਓ, ਉਹ ਨੇੜੇ ਹੈ। ਜੇ ਅਹੰਕਾਰ ਦਾ ਪਰਦਾ ਹੈ ਤਾਂ ਦੂਰ ਹੈ। ਸਾਡਾ ਅੰਤਕਰਨ ਸ਼ੁੱਧ ਹੋਏਗਾ, ਗੁਰੂ ਸਾਨੂੰ ਨੇੜੇ ਦਿਖਾਈ ਦੇਵੇਗਾ। ਇਸੇ ਲਈ ਜਪਣ ਵਾਲਿਆਂ ਦੀ ਸੰਗਤ ਕਰੀਦੀ ਹੈ, ਮਹਾਂਪੁਰਖਾਂ ਦੀ ਸੰਗਤ ਦੀ ਕੀ ਲੋੜ ਹੁੰਦੀ ਹੈ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪਿਖਰੀ। ਉਹ ਭਰਤਾ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੂਰ ਨਹੀਂ ਪਸਦਾ, ਇਸ ਲਈ ਜਦੋਂ ਨੇੜੇ ਸਮਝਦੇ ਹਾਂ ਤਾਂ ਫਿਰ ਉਹ ਨੇੜੇ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੰਤਕਰਨ ਸ਼ੁੱਧ ਹੋ ਗਿਆ ਤੇ ਚਰਨਾਂ ਤੇ ਢਹਿ ਪਿਆ, ਨੈਣਾ ਦੇ ਜਲ ਨਾਲ ਚਰਨ ਧੋ ਦਿੱਤੇ। ਉਹ ਮੇਰਾ ਦੇ ਸਾਈਂ, ਉਹ ਬਖਸ਼ਿਸ਼ਾਂ ਦੇ ਦਾਤੇ, ਅਸੀਂ ਰੋਮ ਰੋਮ ਗੁਨਾਹਗਾਰ ਹਾਂ, ਪਾਪਾਂ ਦੀ ਕੋਈ ਗਿਣਤੀ ਨਹੀਂ ਜਿਹੜੇ ਮੂੰਹੋਂ ਬੋਲ ਕੇ ਦੱਸੀਏ ਕਿ ਕਿਤਨੇ ਕੁ ਕੀਤੇ ਹਨ। ਕਿਰਪਾ ਕਰੋ, ਜਿਸ ਤਰ੍ਹਾਂ ਵੀ ਬਖਸ਼ੇ ਜਾਂਦੇ ਹਾਂ ਸਾਨੂੰ ਬਖਸ਼ ਲੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਈ ਤੁਹਾਨੂੰ ਤਾਰਨ ਲਈ ਤਾਂ ਇੱਥੇ ਆਏ ਹਾਂ। ਕਿੱਡੇ ਜਫਰ ਜਾਲ ਕੱਟਦੇ ਪਹਾੜਾਂ ਵਿੱਚੋਂ ਹੁੰਦੇ, ਭਿਆਨਕ ਜੰਗਲਾਂ ਵਿੱਚੋਂ ਨਿਕਲ ਕੇ, ਤੇ ਕਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਪਾਪੀਆਂ ਨੂੰ ਤਾਰਨ ਲਈ। ਇਹ ਸਾਰੀ ਧਰਤੀ ਦੇਵਾਂ ਦੀ ਸੀ, ਕੋਈ ਜੀਵ ਜੰਤੂ ਪੰਛੀ ਪਰਿੰਦਾ
ਨੇ ਕੋਈ ਨੀ ਛੱਡਿਆ, ਮਨੁੱਖ ਕਦੇ ਨੀ ਛੱਡਿਆ। ਭਿਆਨਕ ਇਹਨਾਂ ਦੇ ਚਿਹਰੇ ਤੇ ਕੰਮ ਵੀ ਭਿਆਨਕ ਕਰਨੇ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਏਡੇ ਵੱਡੇ ਪੌਜਲ ਵਿਚ ਖਤਰੇ ਵਿਚ ਕਿਵੇਂ ਆ ਕੇ ਅਡੋਲ ਬਹਿ ਗਏ ਹਨ। ਚਿਹਰੇ ਤੇ ਕੋਈ ਨੇ ਇਲਾਹੀ ਨੂਰ ਚਮਕ ਰਿਹਾ, ਡੁੱਲ ਡੁੱਲ ਪੈਂਦੀਆਂ ਹਨ ਮੇਰਾਂ ਦੀ ਮੀਂਹ ਨਾਲ ਅੱਖਾਂ ਆਪਦੀਆਂ ਤੇ ਕਹਿਣ ਲੱਗੇ, ਭਾਈ ਠੀਕ ਹੈ ਤੁਹਾਨੂੰ ਬਖਸ਼ ਦਿਆਂਗੇ, ਪਰ ਇਹ ਜੋ ਤੁਸੀਂ ਮਾੜੇ ਕਰਮ ਕਰਦੇ ਹੋ, ਮਾਸ ਖਾਂਦੇ ਹੋ, ਇਹ ਸਰੀਰ ਤਾਂ ਹਰੀ ਮੰਦਰ ਹੈ। ਨਿਰੰਕਾਰ ਨੇ 84 ਲੱਖ ਜੂਨ ਦਾ ਸਾਨੂੰ ਬਾਦਸ਼ਾਹ ਬਣਾਇਆ, ਇਹ ਸਰੀਰ ਹਰੀ ਮੰਦਰ ਹੈ, ਕੋਈ ਸ਼ਮਸ਼ਾਨ ਭੂਮਿਕਾ ਨਹੀਂ। ਜਿਹੜਾ ਮਾਸ ਆਵੇ ਖਾਈ ਜਾਵੇ, ਖਾਈ ਜਾਵੇ ਹਰ ਵੇਲੇ, ਕਿਉਂਕਿ ਅੰਦਰ ਵੀ ਜਠਰ ਅਗਨੀ ਬਲ ਰਹੀ ਹੈ ਜਿਹੜੀ ਸਾਡੀ ਗਜ਼ਾ ਨੂੰ ਹਜ਼ਮ ਕਰਦੀ ਹੈ। ਤੇ ਜੇ ਸ਼ੁੱਧ ਭੋਜਨ ਖਾਓਗੇ ਤੁਹਾਡੀ ਆਤਮਾ ਵੀ ਸ਼ੁੱਧ ਰਹੇਗੀ, ਤੁਹਾਡਾ ਮਨ ਵੀ ਸ਼ੁੱਧ ਰਹੇਗਾ। ਇਸ ਸਰੀਰ ਨੂੰ ਹਰੀ ਦਾ ਮੰਦਰ ਬਣਾਓ, ਸ਼ਮਸ਼ਾਨ ਭੂਮਿਕਾ ਨਾ ਬਣਾਓ, ਮੁਰਦੇ ਨਾ ਜਲਾਇਆ ਕਰੋ ਇਹਦੇ ਅੰਦਰ। ਮਾਸ ਖਾਣਾ ਛੋੜ ਦਿਓ ਤਾਂ ਸਾਰਿਆਂ ਨੇ ਰੋ ਰੋ ਕੇ ਇਹ ਪ੍ਰਣ ਕੀਤਾ, ਮਹਾਰਾਜ ਹੁਣ ਅਸੀਂ ਕੰਧ ਮੂਲ ਚੁਣ ਕੇ ਆਪਣੀ ਖੇਤੀ ਕਰਕੇ ਜੋ ਕੁਝ ਮਿਲੇਗਾ, ਜੋ ਨਿਰੰਕਾਰ ਨੇ ਸਾਡੇ ਲਈ ਰੱਖਿਆ ਅਸੀਂ ਉਹੀ ਛਕਿਆ ਕਰਾਂਗੇ। ਪਰ ਸਾਡੇ ਗ੍ਰਹਿ ਵਿਖੇ ਹੁਣ ਨਗਰੀ ਵਿਚ ਆਏ ਹੋ ਤਾਂ ਭੋਜਨ ਤਾਂ ਕਰੋ ਨਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਦੱਸ ਬਾਈ ਕੀ ਛਕਣਾ, ਤੈਨੂੰ ਭੁੱਖ ਬਹੁਤ ਲੱਗਦੀ ਹੈ, ਜਾਓ ਬਾਈ ਜੋ ਤੁਹਾਡੀ ਇੱਛਾ ਹੈ। ਤੇ ਤਰ੍ਹਾਂ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਫਲ ਤੋੜ ਕੇ ਲੈ ਆਏ ਇਹ ਦਿਓ ਤੇ ਗੁਰੂ ਨਾਨਕ ਦੇ ਚਰਨਾਂ ਵਿਚ ਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਾਲੇ ਤਾਂ ਇਹਨਾਂ ਨੂੰ ਆਪਣਾ ਸੀਤ ਪ੍ਰਸ਼ਾਦ ਦਿੱਤਾ, ਨਾਲੇ ਆਪਣਾ ਹਿੱਸਾ ਵੀ ਮਰਦਾਨੇ ਨੂੰ ਦੇ ਦਿੱਤਾ। ਇਹ ਵੀ ਤੂੰ ਹੀ ਛਕ ਲੈ ਭਾਈ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੀਆਂ ਸਿਫਤਾਂ ਕਰਕੇ ਰਜੇ ਹੋਏ ਹਾਂ। ਇਹਨਾਂ ਦਾ ਪਿਆਰ ਸੀ ਤੇ ਥੋੜਾ ਜਿਹਾ ਪਦਾਰਥ ਆਪਣੀ ਰਸਨਾ ਤੇ ਲਾਇਆ ਤੇ ਸਾਰੀ ਨਗਰੀ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ। ਤੇ ਫਿਰ ਜੈ ਜੈ ਕਾਰ ਹੋ ਰਹੀ ਹੈ, ਜੈ ਜੈ ਕਾਰ ਭਇਓ ਜਗ ਅੰਤਰ ਲਾਥੇ ਸ਼ਗਲ ਵੀ ਸੂਰੇ। ਇਹਨਾਂ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਦੇਵਾਂ ਨੂੰ ਦੇਵਤਾ ਬਣਾ ਦਿੱਤਾ। ਗੁਰੂ ਨਾਨਕ ਦਾ ਦਰਸ਼ਨ ਹੀ ਐਸਾ ਹੈ ਜੋ ਕਾਂਗਾਂ ਤੋਂ ਹੰਸ ਕਰ ਦਿੰਦਾ। ਕਾਗ ਬਿਰਤੀ ਕੀ ਹੈ, ਉਹ ਮਾੜੀਆਂ ਵਸਤੂਆਂ ਵਿਚ ਹੀ ਚੁੰਝ ਜਾ ਕੇ ਮਾਰਦਾ, ਗੰਦਗੀ ਵਿਚ ਮਾਰਦਾ। ਪਰ ਗੁਰੂ ਨਾਨਕ ਦਾ ਦੀਦਾਰ ਕਰਕੇ ਮਨੁੱਖ ਸ਼ੁਭ ਕੰਮ, ਸ਼ੁਭ ਬਚਨ ਔਰ ਸ਼ੁਭ ਭੋਜਨ ਕਰਨ ਲੱਗਦਾ, ਕਿਉਂਕਿ ਹੰਸਾਂ ਦਾ ਖਾਣਾ ਹੋਰ ਹੈ, ਕਾਗਾਂ ਦਾ ਖਾਣਾ ਹੋਰ ਹੈ। ਕਾਗ ਗੰਦਗੀ ਖਾਂਦਾ, ਹੰਸ ਸੁੱਚੇ ਮੋਤੀਆਂ ਦੀ ਚੋਗ ਚੁੱਗ ਕੇ ਆਪਣੀ ਤ੍ਰਿਪਤੀ ਕਰਦੇ ਹਨ। ਇਸ ਲਈ ਗੁਰੂ ਨਾਨਕ ਦਾ ਦਰਸ਼ਨ ਕਰਕੇ ਕੀ ਨਹੀਂ ਪ੍ਰਾਪਤ ਹੁੰਦਾ। ਆਓ ਇੱਕ ਵਾਰ ਸਾਰੇ ਧਾਰਨਾ ਬੋਲੀਏ, ਕਾਗਾਂ ਤੋਂ ਹੰਸ ਬਣਾਵੇ, ਦਰਸ਼ਨ ਗੁਰੂ ਨਾਨਕ ਦਾ

ਰਾਗ ਕਾਨੜੇ ਕੀ ਵਾਰ ਸਲੋਕ ਮਹੱਲਾ ਚੌ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਮਸਕਾਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਮਸਕਾਰ ਓਏ ਫਿਰ ਜੋ ਭਾਈ ਵਿੱਚ ਵਿਸ਼ਤਾ

ਆਦਰ ਦੀ ਧਰਮ ਦੇ ਤਾਂ ਦਾਦਰ ਦੀ ਦੇਮ ਤਿਰਨਾ ਦਾਗਰ ਦੀ ਧਰਮ ਸਿਗਤਾਂ ਦਾਗਰ ਦੀ ਦੇਮ ਤਿਰਨਾ ਬਾਗਰ ਦੀ ਬ੍ਰਿਕ ਤੇ ਬੰਦ ਦਾਗਰ ਦੀ ਤੋਮ ਤੋਮ ਤੋਮ ਤਿਰਨਾ।

ਤੋਂ ਮੇਰਾ ਭਾਵ ਕਹਿਣਦਾ ਹੈ ਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਜੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ। ਹਾਂਜੀ, ਰਾਜੀ ਸਿੰਘਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ, ਸੰਗਤਾਂ ਨੂੰ ਸ਼ਰਵਣ ਕਰਨਾ ਚਾਹੀਦਾ, ਰਾਜੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ। ਅਨੰਦ ਸਾਹਿਬ ਜਿਹੜਾ ਹੈ ਉਹ ਮਰਿਆਦਾ ਕਿਵੇਂ ਪੜ੍ਹਨ ਦੀ, ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਹਾਂ ਨਾ, ਇਹ ਮਰਿਆਦਾ ਨਹੀਂ। ਮਰਿਆਦਾ ਹੈ ਰਾਗ ਰਾਮਕਲੀ ਦੇ ਵਿਚ ਔਰ ਤਿੰਨ ਘਰ ਦੇ ਵਿਚ ਪੜ੍ਹਨਾ, ਘਰ ਤੀਜਾ ਰਾਮਕਲੀ, ਤੋ ਉਸ ਦਾ ਸਰੂਪ ਸ਼ਰਵਣ ਕਰੋ ਜਿਵੇਂ ਸਾਹਿਬ ਆਪ ਅਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ।

ಮನವನಿಯಾವದ ಅಗರ ತನ ಬರ

0: ਨਾਨਕ ਦੇ ਮੁਖ ਉਛਲੇ ਇਹ ਤੀਰਥ ਦੀ ਨਾਲ।
1: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਜੁਗਾਦਗੁਰੀਏ ਨਮਹਿ ਜੁਗਾਦਗੁਰੀਏ ਸਤਿਗੁਰੇ ਬਾਬੇ ਫਿਟਕੇ ਸੇ ਫਿੱਟੇ ਗੁਰੂ ਬਾਬੇ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੁਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਕੇ ਨਾ ਵਿਚਾਰੇ ਗੁਰ ਚੌਥੀ ਪੀੜ੍ਹੀ ਚਿੱਕਿਆ ਗੁਰ ਚੌਥੀ ਪੀੜ੍ਹੀ ਚਿੱਕਿਆ ਜਿਨ ਨਿੰਦਕ ਦੁਸ਼ਟ ਸਭ ਤਾਰਿਆ ਜਹਾਨ ਨਿੰਦਕ ਦੁਸ਼ਟ ਸਭ ਤਾਰਿਆ ਜਹਾਨ ਲਹਿਆ ਅਭਿਮਾਨ।

ਰਾਗ ਕਾਨੜੇ ਕੀ ਵਾਰ ਸਲੋਕ ਮਹੱਲਾ।

ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਸੁੱਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਰੋਥਾਨ ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇ ਰੋਥਾਨ ਤੇਰੋ ਥਾਨ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਤੇਰਾ ਥਾਨ ਸੁਹਾਵਾ ਤੇਰਾ ਥਾਨ ਸੁਹਾਵਾ ਅਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਤੇਰਾ ਥਾਨ ਸੁਹਾਵਾ ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਕਿਸ ਪਾਪੀ ਕੋ ਮਿਲੇ ਨਾ ਕੋਈ ਕਿਸ ਪਾਪੀ ਕੋ ਮਿਲੇ ਨਾ ਕੋਈ ਸ਼ਰਨ ਆਵੇ।

ഭഗത് ജയദേവ്ദ ജന്മമായ മാതാപിതാ ബഡി പലേ സൻ ബഡി നേക് സൻ ഓർ ഇന്നാ ദേ പിത സംസ്കൃത ദേ ബഡേ വിദ്വാൻ സൻ ജിസ് തര ഇംഗ്ലിഷ് ഹൈ പഞ്ചാബി ഹൈ ഹിന്ദി ഹൈ ഉർദു ഹൈ ഇസ് തര സംസ്കൃത ഭീ അപ്പനി ഥാ ബഡി മഹാനത രഖദി സംസ്കൃത ദേ ഇന്നാ ദേ പിതാ വിദ്വാൻ സൻ ਤੇ ਕੁਦਰਤੀ ਗੱਲ ਹੈ ਜਿਸ ਕੰਮ ਵਿੱਚ ਪਿਤਾ ਨੂੰ ਫਾਇਦਾ ਪਿਤਾ ਵੀ ਇਹ ਚਾਹੁੰਦਾ ਹੈ ਕਿ ਮੇਰੀ ਔਲਾਦ ਇਹੋ ਹੀ ਕੰਮ ਕਰੇ ਤਾਂ ਕਿ ਜਿਵੇਂ ਮੈਂ ਸੁੱਖ ਪਾ ਰਿਹਾ ਮੇਰਾ ਪੁੱਤਰ ਵੀ ਸੁੱਖ ਪਾਵੇ ਇਹ ਹੁਣ ਗੱਲ ਵੱਖਰੀ ਹੈ ਕਿ ਪੁੱਤਰ ਪਿਤਾ ਦੇ ਕਹੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਮਾਪੇ ਨੇਕ ਮਾਪੇ ਧਰਮੀ ਤੇ ਪੁੱਤਰ ਵੀ ਨੇਕ ਪਿਤਾ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਪਾਇਆ ਬੜਾ ਸੁੱਖ ਭਰਿਆ ਜੀਵਨ ਬੀਤ ਰਿਹਾ ਪਰ ਗੁਰੂ ਸਾਹਿਬ ਜੀ ਬਾਣੀ ਦੁਆਰਾ ਉਪਦੇਸ਼ ਕਰਦੇ ਹਨ ਜਿਉਂ ਲਾਹਾ ਤੋਟਾ ਤਿਵੇਂ ਵਾਟ ਚੱਲਦੀ ਆਈ ਜੇ ਲਾਭ ਹੈ ਤੇ ਨੁਕਸਾਨ ਵੀ ਹੈ ਜੇ ਨੁਕਸਾਨ ਹੈ ਤੇ ਫਿਰ ਲਾਭ ਹੈ ਖੁਸ਼ੀ ਹੈ ਤੇ ਗਮ ਵੀ ਨਾਲ ਹੈ ਜੇ ਦੁੱਖ ਹੈ ਤੇ ਦੁੱਖ ਦੇ ਬਾਅਦ ਫਿਰ ਸੁੱਖ ਹੈ ਅਸਲ ਵਿੱਚ ਅਸੀਂ ਲੋਕ ਸੁੱਖ ਤੇ ਹਟਾਉਂਦੇ ਹਾਂ ਸੁੱਖ ਤੇ ਮਾਣਦੇ ਹਾਂ ਤੇ ਜਦ ਦੁੱਖ ਲੱਗਦਾ ਹੈ ਤੇ ਫਿਰ ਰੋਣ ਲੱਗ ਪੈਂਦੇ ਹਾਂ ਜਦਕਿ ਦੁੱਖ ਔਰ ਸੁੱਖ ਦਾ ਮੇਲ ਹੈ ਜਦ ਸੁੱਖ ਹੁੰਦਾ ਹੈ ਫਿਰ ਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ ਤੇ ਜੇ ਮਾੜਾ ਜਿਹਾ ਵੀ ਦੁੱਖ ਲੱਗੇ ਫਿਰ ਰੋਣ ਬਹਿ ਜਾਂਦੇ ਹਾਂ ਚਾਹੀਦਾ ਇਹ ਹੈ ਜੇ ਸੁੱਖ ਮਾਣਿਆ ਹੈ ਤੇ ਦੁੱਖ ਵੀ ਮਾਣੀ ਹੈ ਜਿਸ ਤਰ੍ਹਾਂ ਸੁੱਖ ਦਾ ਸਮਾਂ ਆਇਆ ਔਰ ਚਲਾ ਗਿਆ ਇਸੇ ਤਰ੍ਹਾਂ ਦੁੱਖ ਦਾ ਸਮਾਂ ਵੀ ਆਉਂਦਾ ਹੈ ਔਰ ਚਲਾ ਜਾਂਦਾ ਇੱਥੇ ਯਾਦ ਹੀ ਰੱਖਣਾ ਦੁੱਖ ਨੇ ਜਿਤਨਾ ਚਿਰ ਰਹਿਣਾ ਉਸਨੇ ਰਹਿਣਾ ਹੀ ਦੁੱਖ ਨੂੰ ਮਹਿਸੂਸ ਕਰਕੇ ਰਵਾਂਗੇ ਤੇ ਹੋਰ ਦੁਖੀ ਹੋ ਜਾਵਾਂਗੇ ਤੇ ਜੇ ਇਹ ਸੋਚ ਕੇ ਚੱਲੀਏ ਸੁੱਖ ਵੀ ਤੇ ਆਇਆ ਹੀ ਸੀ ਤੇ ਜੇ ਦੁੱਖ ਆ ਗਿਆ ਤੇ ਕੀ ਹੋ ਗਿਆ ਦੁੱਖ ਦੀ ਪਰਵਾਹ ਕਰਨੀ ਛੱਡ ਦਿਆਂਗੇ ਤੇ ਉਹੀ ਦੁੱਖ ਸੁੱਖ ਬਣ ਜਾਏਗਾ ਇਸੇ ਵਾਸਤੇ ਗੁਰਬਾਣੀ ਵਿੱਚ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਆਮ ਕੀ ਹੁੰਦਾ ਹੈ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਹੈ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਸ ਵੇਲੇ ਹੀ ਕੇਵਲ ਇਹ ਸ਼ਬਦ ਬਹੁਤੇ ਪੜ੍ਹੇ ਜਾਂਦੇ ਕਿ ਗੁਰੂ ਸਾਹਿਬਾਂ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਪਰ ਅਸਲ ਵਿੱਚ ਇਹ ਉਪਦੇਸ਼ ਸਾਰਿਆਂ ਵਾਸਤੇ ਸਾਹਿਬ ਜੀ ਕਹਿੰਦੇ ਹਨ ਜੋ ਨਰ ਜਿਹੜਾ ਬੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਬਾਟੀ ਮਾਨੈ ਹੁਣ ਸੋਨੇ ਦੀ ਅੰਗੂਠੀ ਪੁੰਗਲ ਵਿੱਚ ਪਾਈ ਹੈ ਉਸ ਦੀ ਕਦਰ ਹੈ ਕਿ ਸੋਨਾ ਬੜਾ ਮਹਿੰਗਾ ਸੋਨੇ ਦੀ ਅੰਗੂਠੀ ਗੁਆਚ ਜਾਏ ਤੇ ਫਿਰ ਬੰਦਾ ਕਿੰਨਾ ਦੁਖੀ ਹੁੰਦਾ ਇਹ ਤੇ ਆਪਾਂ ਜਾਣਦੇ ਹਾਂ
क्योंकि सोना खरीदन गए सी ते बड़ा महंगा सी, अंगूठी गुआच गई ते बड़ा दुख लगा। पर जे शुरू विच ही ये सोच के चलिए ठीक है सोना सी, फुर्सत सी खरीद लिया, गुआचना सी गुआच गए, गुआची चीज लभ जाए ते तां भी ठीक है, नहीं लभी तां भी ठीक, हुण चीज लभे भी ना ते दुखी भी होई जाइए। एक ते चीज दा नुकसान ते चिंता करके शरीर दा भी नुकसान कीता। इहो साडा जीवन है ना, इहो ही दुख है। कुछ मिल गया ते खुश, नुकसान हो गया ते दुख। ते साहिब जी कहंदे ने जेड़ा दुख नूं दुख नहीं समझे, जेड़ा दुख नूं दुख ना समझे ते सुख विच भी बहुतियां छाला ना मारे, एक बराबर समझे ठीक है। परमात्मा ने सुख दिता है उहदी रजा, दुख दिता है तां की हो गया। जो नर दुख में दुख नहीं मानै, सुख सनेहो अर पै नहीं जाके कंचन माटी मानै। कंचन कहंदे ने सोने नूं, जेड़ा सोने विच और मिट्टी विच कोई फर्क ना समझे ठीक है तां भी ठीक, नहीं तां भी ठीक। डाक्टर भी कहंदे ने जे तुहानूं दुख है ते महसूस ना करो, जिन्ना महसूस करोगे उन्ना दुख ज्यादा तंग करेगा। दुख नूं दुख ना समझो ते सुखी हो जाओगे, जे दुख नूं दुख समझांगे फिर इहदे वर्गा कलेश भी कोई नहीं। इस करके जो होना है वो हो जाना है। कल सुख सी अज दुख है सोचना छड्ड दिओ, दुख सुख बन जाएगा। ते जे सुख होवे ते फिर भी कई बार देखदे आ बंदे कलपदे रहिंदे, एयर कंडीशन कमरा हुंदा ते अंदर बैठा बंदा कलप रहा हुंदा, ते कई बार देखदे आ बंदे कई धुप्पे काम करदे ने, चेहरे ते कोई चिंता नहीं हुंदी, काम लगे ने करी जा रहे, क्योंकि उन्होंने दुख नूं दुख नहीं समझिया ते सुखी हन। ते एयर कंडीशन कमरिया विच बैठे भी बंदे कई दुखी हन क्योंकि दुख नूं दुख समझ लिया। ते साहिब जी कह रहे हन भाई सुखी होना तेरे हाथ है ते दुखी होना, दुख नूं दुख ना समझ ते सुख वेले बहुतियां छाला ना मार, कदी दुखी नहीं होएगा। ये बाणी केवल सुनन वास्ते नहीं जीवन दी सीख देंदी है, सिख्या वास्ते है कि दुख नूं दुख ना समझो, सुख विच दरम्याने रहो। कि ठीक है सुख मिलिया भोगना है ते दुख सुख दा संबंध है, ते जिहड़ा समझेगा वह कदी दुखी नहीं होवेगा।

ਸਾਰੇ ਰਸਨਾ ਪਵਿੱਤਰ ਕਰੋ, ਬੜੀਆਂ ਸੌਖੀਆਂ ਪੰਗਤੀਆਂ ਨੇ। ਵਿਆਹ ਦੀ ਪਾਲਟੀ ਹੋਵੇ ਤੇ ਅੱਜ ਕੱਲ ਟੇਪਾਂ ਲੱਗਦੀਆਂ ਨੇ ਤੇ ਬਹੁਤੇ ਸ਼ਰਾਬਾਂ ਦੀਆਂ ਪਾਲਟੀਆਂ ਵੀ ਕਰਦੇ ਨੇ ਤੇ ਉਦੋਂ ਤੇ ਭਾਵੇਂ ਫੜ ਫੜ ਕੇ ਬਿਠਾਓ ਤਾਂ ਵੀ ਲੋਕੀ ਨੱਚਦੇ ਨੇ ਕਿ ਨਹੀਂ ਹਾਲੇ ਮਵੀ ਹੈਗਾ। ਫਿਰ ਤੇ ਅੱਧੀ ਪੱਗ ਸਿਰ ਤੇ ਅੱਧੀ ਗੱਲ ਵਿਚ ਪਈ ਹੁੰਦੀ ਹੈ। ਚੰਗੇ ਭਲੇ ਸਿਆਣੇ ਬੰਦਿਆਂ ਦਾ ਇਹ ਹਾਲ ਹੁੰਦਾ ਹੈ ਤੇ ਸਾਧ ਸੰਗਤ ਉਹ ਸਮਾਂ ਠੀਕ ਹੈ, ਲੋਕ ਖੁਸ਼ ਹੁੰਦੇ ਹਨ ਪਰ ਉਹ ਸਮਾਂ ਸਵਾਰਦਾ ਕੁਝ ਨਹੀਂ। ਫਿਰ ਇਹ ਸਮਾਂ ਤੇ ਜੀਵਨ ਸਵਾਰਦਾ ਤੇ ਪਾਗਾਂ ਵਾਲਿਆਂ ਨੂੰ ਸਤਸੰਗ ਮਿਲਦਾ ਹੈ।

ਸੁੱਖ ਦੇ ਸਮੇਂ ਦੀ ਗੱਲ ਕਰਦੇ ਸਨ। ਭਗਤ ਜੈਦੇਵ ਦਾ ਜੀਵਨ ਬੜਾ ਸੁਖੀ ਬੀਤ ਰਿਹਾ ਮਾਂ ਬਾਪ ਦੇ ਨਾਲ। ਅਚਾਨਕ ਭਾਣਾ ਵਰਤਿਆ, ਪਿਤਾ ਮਰ ਗਿਆ, ਮਾਂ ਵੀ ਮਰ ਗਈ ਛੋਟੀ ਉਮਰ। ਮਾਂ ਬਾਪ ਦਾ ਸਾਇਆ ਚਲਾ ਗਿਆ, ਜੀਵਨ ਦੁਖੀ ਹੋ ਗਿਆ। ਬਚਪਨ ਦੀ ਉਮਰ, ਮਨ ਵਿੱਚ ਵੈਰਾਗ ਆ ਗਿਆ, ਮਾਂ ਬਾਪ ਦੇ ਵਿਛੋੜੇ ਦਾ ਦੁੱਖ। ਤੇ ਜੈਦੇਵ ਗਲੀ ਗਲੀ ਘੁੰਮਦਾ ਹੈ, ਹੁਣ ਘਰ ਤੇ ਹੈ ਪਰ ਉਸ ਘਰ ਵਿੱਚ ਮਾਂ ਬਾਪ ਕੋਈ ਨਹੀਂ ਜਿਹੜਾ ਬਾਹਰ ਜਾਂਦੇ ਜੈਦੇਵ ਨੂੰ ਆਵਾਜ਼ ਮਾਰ ਕੇ ਕੋਲ ਬਿਠਾਵੇ। ਐਡਾ ਵੱਡਾ ਘਰ ਤੇ ਖਾਲੀ, ਕੌਣ ਪੁੱਛਦਾ ਕਿਸੇ ਨੂੰ? ਗਲੀ ਗਲੀ ਘੁੰਮਦਾ ਔਰ ਇਤਨਾ ਵੈਰਾਗੀ ਹੋ ਗਿਆ ਮਾਂ ਬਾਪ ਦੇ ਵੈਰਾਗ ਵਿੱਚ। ਭਗਤ ਜੈਦੇਵ ਗੀਤ ਗਾਉਣ ਲੱਗ ਪਏ, ਮਾਂ ਬਾਪ ਦੀ ਯਾਦ ਵਿੱਚ ਗੀਤ ਗਾਉਂਦਾ ਹੈ ਤੇ ਹੌਲੀ ਹੌਲੀ ਮਾਂ ਬਾਪ ਦੇ ਵੈਰਾਗ ਨੇ ਪ੍ਰਭੂ ਦਾ ਪਿਆਰ ਲੈ ਲਿਆ। ਮਾਂ ਬਾਪ ਦੇ ਵੈਰਾਗ ਤੋਂ ਉਸ ਵਾਹਿਗੁਰੂ ਦਾ ਵੈਰਾਗ ਮਨ ਵਿੱਚ ਜਾਗ ਪਿਆ ਤੇ ਹੁਣ ਜੈਦੇਵ ਮਾਂ ਬਾਪ ਦੇ ਗੀਤ ਜਿਹੜਾ ਗਾਇਆ ਕਰਦਾ ਸੀ ਹੁਣ ਪ੍ਰਭੂ ਦੇ ਭਜਨ ਗਾਉਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਦੀ ਸੁਧ ਨਹੀਂ, ਜੈਦੇਵ ਦਾ ਚਾਚਾ ਨਾਮ ਹੈ ਨਿਰੰਜਨ, ਨਾਮ ਬੜਾ ਸੋਹਣਾ ਹੈ ਨਿਰੰਜਨ, ਪਰ ਕੰਮ ਦੁਸ਼ਟਾਂ ਵਾਲੇ। ਨਿਰੰਜਨ ਦਾਸ ਨੇ ਨਕਲੀ ਕਾਗਜ਼ ਬਣਾਏ ਔਰ ਇਹ ਜਾਣ ਲਿਆ ਕਿ ਜੈਦੇਵ ਜਿਹੜਾ ਬੇਪਰਵਾਹ ਹੋ ਗਿਆ, ਇਹਦਾ ਕਾਰੋਬਾਰ ਮੈਂ ਸਾਂਭ ਲਵਾਂ। ਕਹਿਣ ਲੱਗਾ ਜੈਦੇਵ, ਤੇਰੇ ਪਿਤਾ ਨੇ ਮੇਰੇ ਕੋਲੋਂ ਕਰਜ਼ਾ ਲਿਆ ਸੀ, ਉਹ ਕਰਜ਼ਾ ਉਤਾਰ ਨਹੀਂ ਸਕਿਆ, ਉਹ ਮਰ ਗਿਆ। ਇਹਨਾਂ ਕਾਗਜ਼ਾਂ ਤੇ ਸਾਈਨ ਕਰ ਦੇ ਤਾਂ ਕਿ ਤੇਰੀ ਜ਼ਮੀਨ ਜਾਇਦਾਦ ਮੈਂ ਲੈ ਲਵਾਂ, ਕਿਉਂਕਿ ਕਰਜ਼ਾ ਤੂੰ ਵੀ ਨਹੀਂ ਲਾ ਸਕਦਾ। ਭਗਤ ਭੋਲੇ ਹੁੰਦੇ ਹਨ। ਭਗਤ ਜੀ ਕਹਿਣ ਲੱਗੇ, ਚਾਚਾ ਮੈਨੂੰ ਤੇ ਵੈਸੇ ਕਿਸੇ ਚੀਜ਼ ਦੇ ਨਾਲ ਪਿਆਰ ਨਹੀਂ। ਕਾਗਜ਼ਾਂ ਉੱਤੇ ਭਗਤ ਜੀ ਨੇ ਆਪਣੇ ਦਸਤਖਤ ਕਰ ਦਿੱਤੇ, ਇਧਰ ਨਾਂ ਲਿਖਿਆ ਤੇ ਗੁਰੂ ਸਾਹਿਬ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਪੂਰਾ ਨਿਆਂ ਕਰੇ ਕਰਤਾਰ। ਉਸ ਕਰਤਾਰ ਦਾ ਨਿਆਂ ਪੂਰਾ ਹੈ। ਇਧਰ ਭਗਤ ਦੇ ਨਾਲ ਧੋਖਾ ਕੀਤਾ, ਉਧਰ ਨਿਰੰਜਨ ਦਾਸ ਦੇ ਘਰ ਨੂੰ ਅੱਗ ਲੱਗ ਗਈ, ਇਹਦੀ ਲੜਕੀ ਦੌੜੀ ਆਈ, ਕਹਿਣ ਲੱਗੀ ਪਿਤਾ ਜੀ ਘਰ ਨੂੰ ਅੱਗ ਲੱਗ ਗਈ। ਨਿਰੰਜਨ ਦਾਸ ਘਰ ਨੂੰ ਦੌੜਿਆ, ਘਰ ਨੂੰ ਅੱਗ ਲੱਗੀ ਦੇਖੀ, ਇੰਨਾ ਘਬਰਾ ਗਿਆ। ਉਹ ਜਿਹੜੀ ਨਕਲੀ ਵਸੀਅਤ ਸੀ ਉਹ ਵੀ ਬਲਦੇ ਹੋਏ ਘਰ ਵਿੱਚ ਡਿੱਗ ਕੇ ਸੜ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਇਹ ਕਰ ਰਿਹਾ ਤੇ ਨਾ ਉਹ ਰਿਹਾ, ਪਰ ਭਗਤ ਜੈਦੇਵ ਪਿੱਛੇ ਪਿੱਛੇ ਉਹ ਵੀ ਆਏ। ਭਗਤਾਂ ਦੇ ਮਨ ਵਿੱਚ ਕਿਸੇ ਵਾਸਤੇ ਵੈਰ ਨਹੀਂ ਹੁੰਦਾ, ਉਹ ਵੀ ਪਿੱਛੇ ਪਿੱਛੇ ਆ ਗਏ ਸਨ। ਚਾਚੇ ਦਾ ਘਰ ਸੜਦਾ ਦੇਖਿਆ ਭੋਲਾ ਭਗਤ, ਦੌੜ ਕੇ ਘਰ ਦੇ ਅੰਦਰ ਦਾਖਲ ਹੋਏ
के घर का कोई समान ते कढ़ के लियावा पर जद अग विच पैर पाया ते सारी अग बुझ गई। आखो सतनाम श्री वाह। गुरु का बचन बसे जी नाले जल नहीं डूबै तस्कर नहीं लेवै पाए ना साके जाले। उस नाम नो पानी डबो नहीं सकदा अग साड़ नहीं सकती। जिन्हां दे हिरदे विच नाम वसदा है वह भी कदी साड़ नहीं सकते। आखो सतनाम श्री वाहे। ये प्रतख नजारा देखिया पिंड दे लोग ओ ते नमस्कार करदे ही ने। इहदा चाचा निरंजन दास भी हाथ जोड़ के भगत जी दे पैरां ते मत्था टेकदा है ते कहंदा है भगत मैनू माफ कर हुण बेटा नहीं किया हुण भगत किया। कहन लगा मैनू माफ कर मैं कोई कर्जा तेरे पिता कोलों नहीं लेना ना तेरे पिता ने कोई कर्जा लिया झूठे कागज बनाए सन। उस परमात्मा ने मैनू सजा दी मेरा घर सड़ गया। ते भगत जी कहन लगे चाचा मैनू तो किसी चीज नाल मोह कोई नहीं ये घर बार तू साम ते मैं हुण चलिया उस परमात्मा दे प्यार विच जिधर भी वो मैनू लै गया कह के घर बार

ਚਲਦੇ ਚਲਦੇ ਭਗਤ ਜੀ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਮੰਨਿਆ ਹੋਇਆ ਤੀਰਥ ਸਥਾਨ ਹੈ ਜਗਨਨਾਥਪੁਰੀ। ਜਗਨਨਾਥਪੁਰੀ ਦਾ ਮੰਦਰ ਬੜਾ ਮਸ਼ਹੂਰ ਹੈ। ਇਸੇ ਮੰਦਰ ਧੰਨ ਗੁਰੂ ਨਾਨਕ ਸਾਹਿਬ ਵੀ ਗਏ ਸਨ ਤੇ ਜਿਸ ਵੇਲੇ ਆਰਤੀ ਦਾ ਸਮਾਂ ਹੋਇਆ ਧੰਨ ਗੁਰੂ ਨਾਨਕ ਸਾਹਿਬ ਮੰਦਰ ਵਿੱਚੋਂ ਬਾਹਰ ਆ ਗਏ ਤਾਂ ਪੁਰੀ ਦਾ ਜਿਹੜਾ ਰਾਜਾ ਸੀ ਉਸਨੇ ਆਪਣੇ ਦਰਬਾਰੀਆਂ ਸਮੇਤ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਮਹਾਰਾਜ ਆਰਤੀ ਦੇ ਵੇਲੇ ਤੁਸੀਂ ਮੰਦਰ ਵਿੱਚੋਂ ਬਾਹਰ ਕਿਉਂ ਆਏ ਹੋ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਸੀ ਰਾਜਨ ਤੁਸੀਂ ਪੱਥਰ ਦੀਆਂ ਮੂਰਤੀਆਂ ਦੀ ਆਰਤੀ ਕਰਦੇ ਦੀਵੇ ਬਾਲ ਕੇ ਕੁਝ ਫੁੱਲ ਰੱਖ ਕੇ ਧੂਪ ਜਗਾ ਕੇ ਚਵਰ ਚੁਲਾਉਂਦੇ ਹੋ ਟਲ ਖੜਕਾਉਂਦੇ ਹੋ ਇੱਕ ਆਰਤੀ ਉਸ ਜਗਨਨਾਥ ਦੀ ਖੰਡ ਬ੍ਰਹਿਮੰਡ ਪੈ ਕਰਦੇ ਹਨ ਤੇ ਰਾਜਾ ਹੈਰਾਨ ਹੋ ਕੇ ਕਹਿਣ ਲੱਗਾ ਕਿਹੜੀ ਆਰਤੀ ਖੰਡ ਬ੍ਰਹਿਮੰਡ ਕਰਦੇ ਉੱਥੇ ਫਿਰ ਸਤਿਗੁਰਾਂ ਨੇ ਕਿਹਾ ਸੀ ਰਾਜਨ ਆਕਾਸ਼ ਵੱਲ ਦੇਖ ਰਾਜਾ ਕਹਿਣ ਲੱਗਾ ਆਕਾਸ਼ ਦੇਖਿਆ ਤੇ ਸਾਹਿਬ ਜੀ ਕਹਿਣ ਲੱਗੇ ਨਜ਼ਰ ਕੀ ਆਇਆ ਕਹਿਣ ਲੱਗਾ ਮਹਾਰਾਜ ਤਾਰੇ ਚੜ੍ਹੇ ਨੇ ਚੰਦਰਮਾ ਚੜ੍ਹਿਆ ਸਾਹਿਬ ਜੀ ਕਹਿਣ ਲੱਗੇ ਬਸ ਇਹੋ ਕੁਝ ਹੀ ਦੇਖਿਆ ਸਤਿਗੁਰੂ ਕਹਿਣ ਲੱਗੇ ਰਾਜਨ ਜਦ ਤੂੰ ਆਰਤੀ ਕਰਦਾ ਸੈਂ ਇੱਕ ਥਾਲ ਤੇਰੇ ਹੱਥ ਵਿੱਚ ਸੀ ਉਸ ਥਾਲ ਦੇ ਵਿੱਚ ਦੀਵਾ ਬਾਲਿਆ ਸੀ ਕੁਝ ਸੁੱਚੇ ਮੋਤੀ ਸਨ ਧੂਪ ਸੀ ਕੁਝ ਫੁੱਲ ਐ ਰਾਜਨ ਉਹ ਜਿਹੜਾ ਪਰਮਾਤਮਾ ਹੈ ਉਹ ਕੇਵਲ ਪੱਥਰ ਦੀਆਂ ਮੂਰਤੀਆਂ ਨਹੀਂ ਉਹ ਤੇ ਹਰ ਜਗ੍ਹਾ ਜਰਰੇ ਜਰਰੇ ਵਿੱਚ ਹੈ ਉਹ ਜਿਹੜਾ ਅਕਾਲ ਪੁਰਖ ਹੈ ਇਤਨਾ ਬੇਅੰਤ ਹੈ ਕਿ ਰਾਜਨ ਸੁਣ ਇਹ ਜਿਹੜਾ ਗਗਨ ਹੈ ਇਹ ਜਿਹੜਾ ਆਕਾਸ਼ ਹੈ ਇੱਕ ਥਾਲ ਹੈ ਇਹ ਜਿਹੜੇ ਤਾਰੇ ਹਨ ਇਹ ਮੋਤੀਆਂ ਦੀ ਤਰ੍ਹਾਂ ਹਨ ਤੇ ਇਹ ਜਿਹੜਾ ਚੰਦਰਮਾ ਹੈ ਸੂਰਜ ਹੈ ਇਹ ਦੀਵੇ ਹਨ ਇੱਕ ਚਵਰ ਤੂੰ ਚਲਾ ਰਹੇ ਹੱਥ ਵਿੱਚ ਪਕੜ ਕੇ ਤੇ ਇਹ ਜਿਹੜੀ ਹਵਾ ਹੈ ਇਹ ਉਸ ਪਰਮਾਤਮਾ ਨੂੰ ਚਵਰ ਕਰਦੀ ਹੈ ਉੱਥੇ ਫਿਰ ਇਹ ਸ਼ਬਦ ਉਚਾਰਿਆ ਸੀ ਗਗਨਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਤੂੰ ਤੇ ਥੋੜੇ ਜੇ ਫੁੱਲ ਰੱਖ ਕੇ ਕਹਿ ਰਿਹਾ ਕਿ ਮੈਂ ਆਰਤੀ ਕਰਦਾ ਇਹ ਖੰਡਾ ਬ੍ਰਹਮੰਡਾਂ ਵਿੱਚ ਜਿਹੜੀ ਬਨਸਪਤੀ ਹੈ ਜਿਹੜੇ ਫੁੱਲ ਹਨ ਇਹ ਸਾਰੇ ਉਹਦੇ ਚਰਨਾਂ ਵਿੱਚ ਹਨ ਉਸ ਜਗਨਨਾਥਪੁਰੀ ਨੂੰ ਭਗਤ ਜੈਦੇਵ ਜੀ ਚੱਲੇ ਹੋਏ ਔਰ ਅੱਜ ਸ਼ਹਿਰ ਦੇ ਬਾਹਰ ਜਾ ਪਹੁੰਚੇ ਆਓ ਇੱਕ ਵਾਰੀ ਸਾਰੇ ਗੁਰੂ ਰਸਨਾ

ਹਾਲੀ ਜਿੰਨੀ ਸੰਗਤ ਬੈਠੀ ਇੰਨੀ ਆਵਾਜ਼ ਨਹੀਂ, ਸਾਰੇ ਕਿਰਪਾ ਕਰੋ, ਕਿਉਂਕਿ ਜਪਣ ਦੇ ਨਾਲ ਹੀ ਮਨ ਆਤਮਾ ਪਵਿੱਤਰ ਹੁੰਦਾ ਹੈ। ਅੱਜ ਕੱਲ੍ਹ ਵੈਸੇ ਵੀ ਰਿਵਾਜ਼ ਹੈ, ਸਾਰੀ ਉਮਰ ਬੰਦਾ ਗੁਰਦੁਆਰੇ ਦਾ ਮੂੰਹ ਨਹੀਂ ਦੇਖਦਾ, ਤੇ ਜਦੋਂ ਮਰਦਾ ਤੇ ਕਾਰਡ ਤੇ ਲਿਖਿਆ ਹੁੰਦਾ ਸੱਚਖੰਡ ਵਾਸੀ ਜਾਂ ਲਿਖਿਆ ਹੋਗਾ ਸਵਰਗ ਵਾਸੀ, ਸਾਰੀ ਉਮਰ ਤੇ ਕਦੀ ਗੁਰਦੁਆਰੇ ਵੱਲ ਮੂੰਹ ਨਹੀਂ ਕੀਤਾ ਤੇ ਮਰਨ ਲੱਗਿਆ ਸੱਚਖੰਡ ਦਾ ਵਾਸੀ ਕਿਸ ਤਰ੍ਹਾਂ ਹੋ ਜਾਏਗਾ? ਜੋ ਦੁਨੀਆਂ ਭਰ ਦੀਆਂ ਬੁਰਾਈਆਂ ਬੰਦਾ ਕਰਦਾ ਹੈ ਤੇ ਮਰਨ ਲੱਗਿਆ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ, ਤੇ ਕੁਝ ਸਾਡੇ ਅਰਦਾਸ ਕਰਨ ਵਾਲੇ ਪਿਆਰੇ ਵੀ ਨਹੀਂ ਸੋਚਦੇ। ਆਮ ਅਰਦਾਸ ਹੁੰਦੀ ਹੈ

ਵਰਗ ਵਿੱਚ ਸੱਚਖੰਡ ਵਿੱਚ ਇਸ ਤਰ੍ਹਾਂ ਤੇ ਬੰਦਾ ਨਹੀਂ ਜਾਂਦਾ। ਦੁਨੀਆਂ ਭਰ ਦੀਆਂ ਬੁਰਾਈਆਂ ਕਰਦਾ, ਸ਼ਰਾਬੀ ਕਬਾਬੀ ਬੰਦਾ ਹੁੰਦਾ, ਪਤਾ ਵੀ ਇਹ ਬੜਾ ਭੈੜਾ ਹੈ, ਪਰ ਫਿਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੋਕ ਕਹਿੰਦੇ ਨੇ ਜੀ ਬੜਾ ਗੁਰਮੁਖ ਪਰਿਵਾਰ ਹੈ। ਸਿਰਫ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ, ਪਰ ਸਾਧ ਸੰਗਤ ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਾਂਗੇ ਫਿਰ ਕਿਹੜੇ ਯੁੱਗ ਭਲਾ ਹੋਵੇਗਾ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਇੱਥੇ ਮੂੰਹ ਮਲਾਜੀ ਦੀਆਂ ਗੱਲਾਂ ਨਹੀਂ, ਇੱਥੇ ਤੇ ਸੱਚ ਤੇ ਨਬੇੜੇ ਹਨ। ਸਾਹਿਬ ਜੀ ਕਹਿੰਦੇ ਹਨ, ਅੱਜ ਸ਼ਨੀਵਾਰ ਦੀ ਪੌੜੀ ਆਪਾਂ ਪੜ੍ਹਦੇ ਹਾਂ, ਔਰ ਇਹਨਾਂ ਪੌੜੀਆਂ ਨੂੰ ਬੜੇ ਧਿਆਨ ਨਾਲ ਸਰਵਣ ਕਰਿਆ ਕਰੋ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਕੋਈ ਮਰ ਗਿਆ ਤੇ ਬੜੇ ਬੈਂਡ ਵਾਜੇ ਵੱਜਦੇ ਸਨ। ਅੱਜ ਕੱਲ ਵੀ ਹੁੰਦਾ ਨਾ, ਕੋਈ ਲੀਡਰ ਮਰ ਜਾਏ ਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ, ਬੰਦੂਕਾਂ ਦੀ ਸਲਾਮੀ ਦਿੱਤੀ ਜਾਂਦੀ ਤੇ ਬੜੇ ਬੜੇ ਪ੍ਰੋਗਰਾਮ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਕੋਈ ਵੱਡਾ ਬੰਦਾ ਮਰਿਆ ਤੇ ਬੜਾ ਢੋਲ ਢਮੱਕਾ ਵੱਜਦਾ ਸੀ ਤੇ ਮਰਦਾਨਾ ਕਹਿਣ ਲੱਗਾ, ਮਹਾਰਾਜ ਬੜੇ ਢੋਲ ਪਏ ਵੱਜਦੇ ਨੇ। ਤੇ ਸਾਹਿਬ ਜੀ ਹੱਸ ਕੇ ਕਹਿਣ ਲੱਗੇ, ਮਰਦਾਨਿਆ, ਸਾਹਿਬ ਜੀ ਹੱਸ ਕੇ ਕਹਿੰਦੇ ਨੇ, ਮਰਦਾਨੇ ਹੈ, ਢੋਲ ਇੱਥੇ ਵਾਸਤੇ ਹੀ ਨੇ, ਅੱਗੇ ਵਾਸਤੇ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਢੋਲ ਪਏ ਵੱਜਦੇ ਨੇ, ਅੱਗੇ ਤੇ ਮੂੰਹ ਕਾਲਾ ਹੋਣਾ। ਉੱਥੇ ਫਿਰ ਇਹ ਪੌੜੀ ਉਚਾਰੀ, ਸਤਿਗੁਰ ਅੱਗੇ ਅਮਰਦਾਨਿਆ ਸੁਣ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ, ਬੈ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਬਹੁਤੀ, ਹੁਣ ਸੁਣੀਏ ਪਿਆਰੂ ਆਇਆ, ਮਨ ਅੰਧੇ ਜਨਮ ਗਵਾਇਆ। ਉਹ ਇਹ ਲੋਕ ਤੇ ਢੋਲ ਵਜਾ ਰਹੇ ਨੇ ਕਿ ਵੱਡਾ ਬੰਦਾ ਮਰਿਆ, ਬੜਾ ਪੈਸੇ ਵਾਲਾ ਸੀ, ਬੜੀ ਤਾਕਤ ਰੱਖਦਾ ਸੀ, ਪਰ ਮਰਦਾਨੇ ਹੈ। ਇਹ ਕੀ ਜਾਣਨ ਕਿ ਜਮਾਨੇ ਤੇ ਗੱਲ ਵਿੱਚ ਸੰਗਲ ਪਾਏ ਹੈ, ਉਹ ਤੇ ਘੜੀਸ ਕੇ ਲਈ ਜਾਂਦੇ ਨੇ ਤੇ ਇਹ ਕਹਿੰਦੇ ਨੇ ਮੁਕਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਭਾਈ ਪ੍ਰਹਿਲਾਦ ਸਿੰਘ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਸਤ ਆਪਣੇ ਸਨਮੁਖ ਬਿਠਾਇਆ ਤੇ ਜਦੋਂ ਵਚਨ ਕੀਤੇ ਨਾ ਅਕਾਲ ਪੁਰਖ ਦੀ ਓਟ ਮੰਨਣੀ, ਪੂਜਾ ਅਕਾਲ ਪੁਰਖ ਦੀ ਕਰਨੀ, ਇਹ ਖਾਲਸੇ ਦਾ ਪਹਿਲਾ ਨਿਯਮ ਹੈ। ਅਬਚਲ ਨਗਰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਕੁਝ ਵਚਨ ਭਰੀ ਹੋਈ ਸੰਗਤ ਅੰਦਰ ਕੀਤੇ ਤੇ ਭਾਈ ਨੰਦ ਲਾਲ ਜੀ ਖੜੇ ਹੋ ਗਏ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਸਤ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਮਹਾਰਾਜ ਤੁਸੀਂ ਜੇ ਕਿਹਾ ਵੀ ਮੇਰੇ ਦਰਸ਼ਨ ਕਰੋ, ਮੇਰੇ ਦਰਸ਼ਨ ਕਰੋ, ਖਾਲਸੇ ਵਿੱਚ ਮੇਰੇ ਦਰਸ਼ਨ ਹੋਣਗੇ, ਮੇਰੇ ਦਰਸ਼ਨ ਕਰੋ, ਮਹਾਰਾਜ ਤੁਹਾਡੇ ਦਰਸ਼ਨ ਤੇ ਸਮਸਤ ਰੂਪ ਦੇ ਅੰਦਰ ਕਰ ਰਹੇ ਹਾਂ, ਪਰ ਤੱਕ ਹਾਜ਼ਰਾ ਹਜ਼ੂਰ ਫਿਰ ਤੁਸੀਂ ਵਾਰ ਵਾਰ ਮੇਰੇ ਦਰਸ਼ਨ ਕਿਉਂ ਕਹਿੰਦੇ ਹੋ, ਕਰੋ, ਇਸ ਦਾ ਕੋਈ ਭੇਦ ਹੈ? ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਨੰਦ ਲਾਲ, ਇਸ ਦੇ ਅੰਦਰ ਬੜਾ ਅੰਤਰ ਹੈ, ਕਿਉਂਕਿ ਮੇਰਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਇਹ ਮੇਰਾ ਦਰਸ਼ਨ ਵਾਸਤਵ ਰੂਪ ਅੰਦਰ ਨਹੀਂ, ਅਸਲੀ ਰੂਪ ਨਹੀਂ ਹੈ ਮੇਰਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ,

ਬਈ ਆਹ ਤੈਨੂੰ ਦੱਸੀਏ ਵੀ ਸਾਡੇ ਰੂਪ ਕਿਹੜੇ ਕਿਹੜੇ ਨੇ, ਕਿਹੜੇ ਰੂਪ ਦੇ ਤੁਸੀਂ ਅੱਜ ਤੱਕ ਦਰਸ਼ਨ ਕੀਤੇ ਨੇ ਤੇ ਕਿਹੜੇ ਦੇ ਦਰਸ਼ਨ ਨਹੀਂ ਕੀਤੇ ਤੇ ਕਿਹੜੇ ਦੇ ਆਦਿ ਜਗਾਦ ਤੁਸੀਂ ਦਰਸ਼ਨ ਕਰਨੇ ਨੇ।

ਦੂਜਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਤਨੇ ਅੱਖਰ ਆਏ ਨੇ ਨਾ, ਜਿੰਨੀਆਂ ਲਗਾਂ ਮਾਤਰਾਂ ਲਿਖੀਆਂ ਗਈਆਂ ਨੇ, ਇਹ ਮੇਰੇ ਅੰਗ ਨੇ। ਭਾਈ ਨੰਦ ਲਾਲ ਜੀ, ਦੂਜਾ ਰੂਪ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਜਿਹੜਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਸਮਾਇਆ ਹੈ। ਲਬਾ ਲਬ ਭਰਿਆ ਹੋਇਆ, ਹਰੇਕ ਖਜ਼ਾਨਾ ਇਸ ਦੇ ਅੰਦਰ ਹੈ। ਇਸ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਮੰਨਣਾ, ਬੜੇ ਅਦਬ ਦੇ ਨਾਲ ਇਸ ਨੂੰ ਪੜ੍ਹਨਾ, ਬੜੀ ਸੁਚਮਤਾ ਤੇ ਪਵਿੱਤਰਤਾ ਰੱਖ ਕੇ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਜਾਣਨਾ, ਜਿਵੇਂ ਸਾਡੇ ਤੋਂ ਤੁਸੀਂ ਭੈ ਖਾਂਦੇ ਹੋ ਨਾ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਭੈ ਖਾਣਾ ਸਿੱਖੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਾਹਰ ਗੁਰੂ, ਜਿੰਨੇ ਇਸ ਦੇ ਅੰਗ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਸਾਡੇ ਅੰਗ ਸਮਝੋ।

ਜਿਸ ਨੂੰ ਸਾਡੇ ਦਰਸ਼ਨ ਕਰਨੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਿੰਨ ਪਰਿਕਰਮਾ ਕਰੇ, ਤਿੰਨ ਪ੍ਰਦਰਸ਼ਨਾ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਮੱਥਾ ਟੇਕ ਕੇ ਬੜੇ ਪਵਿੱਤਰ ਹਿਰਦੇ ਦੇ ਨਾਲ, ਵੈਰਾਗਮਈ ਹਿਰਦੇ ਦੇ ਨਾਲ, ਪਵਿੱਤਰ ਹੱਥਾਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਦੇ ਨੂੰ ਪਰਾਂ ਕਰੇ, ਜਿਹੜਾ ਉੱਪਰ ਰੁਮਾਲ ਪਾਇਆ ਹੋਇਆ ਤੇ ਅੰਦਰੋਂ ਸਾਹਿਬ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੁਜਾਨ ਸਿੱਖ ਹੈ।

ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਪੜ੍ਹੇ, ਨਾਲ ਨਾਲ ਵਿਚਾਰ ਕਰੇ ਤੇ ਸਾਡੇ ਨਾਲ ਪ੍ਰਤੱਖ ਤੌਰ ਤੇ ਉਹ ਗੱਲਾਂ ਕਰ ਰਿਹਾ ਹੋਏਗਾ, ਅਸੀਂ ਉਸ ਨੂੰ ਉਸੇ ਸ਼ਬਦ ਦੇ ਵਿੱਚੋਂ ਉਸ ਦੇ ਦਿਮਾਗ ਦੇ ਅੰਦਰ ਉਸ ਸ਼ਬਦ ਦਾ ਜਵਾਬ ਨਾਲ ਨਾਲ ਦੇਈ ਜਾਵਾਂਗੇ। ਜਦੋਂ ਪਿਆਰ ਨਾਲ ਬਾਣੀ ਪੜ੍ਹੀ ਦੀ ਹੈ ਨਾ ਤੇ ਅਰਥ ਆਪਣੇ ਆਪ ਸਮਝ ਆਉਂਦੇ ਜਾਂਦੇ ਨੇ, ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲੋਂ ਨਾਲ ਉਸ ਨੂੰ ਸਮਝਾਉਂਦਾ ਚਲਾ ਜਾਂਦਾ। ਗਰੀਬ ਨੂੰ ਅੱਜ ਕਹਿੰਦੇ ਜੋ ਮੇਰੇ ਨਾਲ

ਹੈ ਗੁਰੂ ਕੇ ਸਿੱਖਾਂ। ਇਹ ਕਿਸੇ ਦੇ ਅੰਗ ਨਾ ਸਮਝ ਲਈ, ਕਿਸੇ ਦੀ ਲਿਖੀ ਹੋਈ ਬਾਣੀ ਨਾ ਸਮਝ ਲਈ, ਮੈਂ ਆਪ ਕਹਿ ਰਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਰੂਪ ਹੈ, ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਦੇ ਵਿੱਚ ਕਿਸੇ ਕਿਸਮ ਦਾ ਭੇਦ ਨਾ ਜਾਣੀ ਵੀ ਕੋਈ ਕਿਤਾਬ ਹੈ ਜਾਂ ਕੋਈ ਇਲਹਾਮ ਹੋਈ ਹੋਈ ਬਾਣੀ ਹੈ ਜਾਂ ਕੋਈ ਮਾਰਗ ਦੱਸਣ ਵਾਲੀ ਬਾਣੀ ਹੈ, ਇਹ ਗੁਰੂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਦਾ ਅਕੀਦਾ ਸਿੱਖ ਦਾ ਦ੍ਰਿੜ ਕਰਾ ਦਿੱਤਾ। ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨੇਗਾ, ਇਸ ਨੂੰ ਹੀ ਨਮਸਕਾਰ ਕਰੇਗਾ, ਮੱਥਾ ਟੇਕੇਗਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਚਨ ਕੀਤੇ ਤੇ ਕਹਿੰਦੇ

ਕਿੱਡਾ ਵਚਨ ਗਰੀਬ ਨੂੰ ਆ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਭਾਈ ਨੰਦ ਲਾਲ ਜੀ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਦੇ ਰਹੇ ਹਾਂ ਕਿਉਂਕਿ ਸਾਡਾ ਅੰਤਲਾ ਸਮਾਂ ਨਜ਼ਦੀਕ ਆ ਰਿਹਾ। ਸਿੱਖੋ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕਰ ਰਹੇ ਹਾਂ। ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ, ਕਲਗੀ ਜਗ੍ਹਾ ਸਜਾਈ, ਸ਼ਸਤਰ ਸਜਾਏ, ਸਵਾ ਮਣ ਪੱਕੇ ਦਾ ਕਮਰ ਕੱਸਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਲਾਇਆ, ਨੀਲੇ ਬਸਤਰ ਤੇ ਕੇਸਰੀ ਦਸਤਾਰ ਸਜਾ ਕੇ ਗਰੀਬ ਨਵਾਜ਼ ਭਰੇ ਦੀਵਾਨ ਅੰਦਰ ਆ ਕੇ ਇਹ ਬਚਨ ਕਹਿ ਰਹੇ ਹਨ, ਅੱਜ ਮੈਂ ਜਿਸ ਦੀ ਸਿਰਜਣਾ ਆਪਣੇ ਹੱਥ ਨਾਲ ਕੀਤੀ ਹੈ, ਜਿਸ ਨੂੰ ਗੁਰਿਆਈ ਬਖਸ਼ ਦਿੱਤੀ ਹੈ, ਕਰੀ ਸਾਜਨਾ ਆਜ ਮੋਹੇ ਜਿਸ ਕੀ ਆਪਣੇ ਹੱਥ, ਤਿਸ ਕੀ ਸਮਸਰ ਜੋ ਕਰੇ ਜਰ ਜਾਵੇ ਕੁਲ ਸਾਥ। ਇਸ ਦੀ ਜਿਹੜਾ ਬਰਾਬਰੀ ਕਰੇਗਾ, ਜਿਹੜਾ ਇਸ ਦੀ ਬਰਾਬਰੀ ਤੇ ਬਹੇਗਾ, ਉਸ ਦੀਆਂ ਕੁਲਾਂ ਸੜ ਜਾਣਗੀਆਂ, ਕੁਲ ਦੇ ਨਾਲ ਬਰਬਾਦ ਹੋ ਜਾਏਗਾ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਨੇ, ਬਈ ਤਿਸ ਕੀ ਸਮਸਰ ਜੋ ਕਰੇ। ਸਿੱਖੋ, ਇਸ ਦੀ ਸਮਸਰੀ ਨਹੀਂ ਕਰਨੀ, ਬਰਾਬਰੀ ਨਹੀਂ ਕਰਨੀ। ਇਹ ਉੱਚਾ ਗੁਰੂ ਹੈ, ਭਾਰਾ ਗੁਰੂ ਹੈ, ਇਸ ਨੂੰ ਨਮਸਕਾਰ ਕਰਨੀ ਹੈ, ਮੰਨਣਾ ਹੈ, ਮੱਥਾ ਟੇਕਣਾ ਹੈ। ਜਿਹੜਾ ਇਸ ਦੀ ਬਰਾਬਰੀ ਕਰੇਗਾ, ਉਹ ਗੁਰੂ ਨਹੀਂ, ਉਹ ਸਿੱਖ ਨਹੀਂ ਹੋਏਗਾ। ਉਸ ਦੀਆਂ ਕੁਲਾਂ ਗਲ ਜਾਣਗੀਆਂ, ਕੁਲਾਂ ਬਰਬਾਦ ਹੋ ਜਾਣਗੀਆਂ, ਸੜ ਜਾਣਗੀਆਂ। ਸਾਹਿਬ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆ ਗਿਆ, ਅੱਜ ਪੰਚਮੀ ਦਾ ਦਿਨ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਧਰਮ ਦਾ ਪੁਲ ਬੰਨਿਆ ਸੀ, ਅੱਜ ਦੇ ਦਿਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧਰਮ ਦਾ ਪੁਲ ਬੰਨ ਕੇ ਸੱਚਖੰਡ ਪਿਆਨਾ ਕਰ ਗਏ ਸਨ। ਅੱਜ ਸਾਡਾ ਮਨ ਕਰਦਾ ਜੋਤੀ ਜੋਤ ਸਮਾ ਜਾਈਏ। ਰਾਤ ਦਾ ਸਮਾਂ 3 ਪਹਿਰੇ ਹੋ ਗਏ ਨੇ, ਬਤੀਤ ਗਿਆ, ਸੰਗਤਾਂ ਇਕੱਠ ਦੇ ਵਿੱਚ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਬੜੀ ਉੱਚੀ ਆਵਾਜ਼ ਦੇ ਅੰਦਰ ਇੱਕ ਵਚਨ ਕਿਹਾ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਪੰਜ ਪੈਸੇ ਸ੍ਰੀ ਫਲ, ਗਰੀਬ ਨਵਾਜ ਨੇ ਪਰਿਕਰਮਾ ਕੀਤੀਆਂ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਸਨ ਤੇ ਬਿਰਾਜਮਾਨ ਹੋ ਗਏ। ਵੇਖਦਿਆਂ ਵੇਖਦਿਆਂ ਸਿੱਖ ਬੈਰਾਗ ਅੰਦਰ ਨੇ, ਬੈਰਾਗ ਦਾ ਸਮਾਂ ਬਣਿਆ ਹੋਇਆ, ਇਹ ਵਿਛੋੜਾ ਸਹਿਆ ਨਾ ਜਾਏ। ਭਾਈ ਦਇਆ ਸਿੰਘ ਆਏ, ਚਰਨ ਪਕੜੇ ਸਾਹਿਬ ਜੀ ਦੇ ਤੇ ਚਰਨ ਹੱਥ ਵਿੱਚ ਨਾ ਆਏ ਤੇ ਵੈਰਾਗ ਦੇ ਅੰਦਰ ਆਂਸੂ ਗਿਰ ਪਏ। ਮਹਾਰਾਜ ਇਹ ਕਿਹੜਾ ਰੂਪ ਹੈ? ਭਾਈ ਦਇਆ ਸਿੰਘ, ਇਹ ਜਿਹੜਾ ਤੂੰ ਵੇਖਣਾ ਇਹ ਸਾਡਾ ਵਾਸਤਵ ਸਰੂਪ ਨਹੀਂ, ਵਾਸਤਵ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਮਾ ਗਿਆ, ਇਸ ਕਰਕੇ ਸਾਡੇ ਤੈਨੂੰ ਚਰਨ ਨਜ਼ਰ ਆ ਰਹੇ ਨੇ, ਹੱਥ ਚ ਨਹੀਂ ਆਏ ਤੇਰੇ ਚ, ਗੁਰੂ ਗ੍ਰੰਥ ਸਾਹਿਬ ਦੇ ਚਰਨ ਹੀ ਲੱਗ। ਉਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਨੇ ਉੱਠ ਕੇ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ, ਸਾਰੀ ਸਿੱਖ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਵੇਖਦਿਆਂ ਵੇਖਦਿਆਂ ਸਾਹਿਬ ਜੀ ਜੋਤੀ ਜੋਤ ਸਮਾ ਗਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਵਾਕ ਕਹੇ ਸਨ ਸਰਬ ਸਿੱਖਾਂ ਦੇ ਅੰਦਰ, ਬਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਸ਼ਬਦ ਗੁਰੂ ਮੰਨਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਿਆਈ ਆਪਣੇ ਹੱਥੀ ਦਿੱਤੀ ਤੇ ਨਮਸਕਾਰ ਕਰਕੇ ਜੋਤੀ ਜੋਤ ਸਮਾ ਗਏ। ਉਸ ਸਮੇਂ ਦਾ ਵਾਤਾਵਰਣ ਇਹੋ ਜਿਹਾ ਸੀ, ਸਾਰੀ ਸਿੱਖ ਸੰਗਤ ਦੇ ਅੰਦਰ ਵੈਰਾਗ ਦਾ ਸ਼ਬਦ ਪੜਿਆ ਗਿਆ।

ですよ。バンチャージ。

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਿਹਾ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ। ਤੂੰ ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ।

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰ ਕਿ ਇਹੂ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹੋ ਇਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ ਗੁਰੂ ਕਾ ਸਿੱਖ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਗ੍ਰਾਸ ਭਗਤੀ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ ਹੈ। ਇੱਕ ਛਾਇਆਦਾਰ ਬ੍ਰਿਸ਼ ਹੈ, ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ। ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਦਿੱਤਾ ਹੈ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋ ਮਸੰਦ ਨੇ ਦਸਵੰਦ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ। ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਸ਼ੀਸ਼ਾਂ ਤੈਨੂੰ ਦਿੱਤੀਆਂ ਹਨ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ, ਤੇਰੀ ਦਸਵੰਦ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ, ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਅਜੇ। ਚੇਤੋਂ ਮਿਲਿਆ, ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ, ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇਖ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ

0: ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਬਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ। ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਬਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਿਹਾ? ਆਖੇ ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਸ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ, ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਦ ਵੀ ਭੇਜਿਆ ਸੀ ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਦ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਦ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ, ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਦ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ ਹੋਣਾ, ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ

ਉਹ ਸਿੱਖਾ ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ ਹੈ ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ ਹੈ ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ ਹੈ ਉਹ ਆਪਣਾ ਕੀਤਾ ਆਪ ਪਾਵੇਗਾ ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ ਪਰ ਸਿੱਖ ਫਿਰ ਵੀ ਅਰਦਾਸ ਕਰਦਾ ਹੈ ਕਹਿੰਦਾ ਹੈ ਨਿਰੰਕਾਰ ਅਸੀਂ ਕਲਯੁਗੀ ਜੀਵ ਹਾਂ ਭੁੱਲਣ ਹਾਰ ਹਾਂ ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ ਇਆਹੂ ਜੁਗਤ ਬਿਹਾਨੇ ਕਈ ਜਨਮ ਕਈ ਜਨਮ ਹੋ ਗਿਆ ਨਾ ਭੁੱਲਾਂ ਕਰਦਿਆਂ ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ ਸਾਨੂੰ ਬਖਸ਼ ਲਓ ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗਲ ਨਾਲ ਲਾ ਕੇ ਲੋਕ ਪਰਲੋਕ ਸਵਾਰ

ਬੇਸ਼ੱਕ ਦੁਨੀਆਂ ਦੇ ਸੁੱਖ ਪ੍ਰਾਪਤ ਹੋਣ, ਸਾਰੀ ਸ੍ਰਿਸ਼ਟੀ ਦਾ ਰਾਜ ਵੀ ਪ੍ਰਾਪਤ ਹੋ ਜਾਵੇ, ਬਿਨਾਂ ਨਾਮ ਤੋਂ ਮਨ ਸ਼ਾਂਤ ਨਹੀਂ, ਬਿਨਾਂ ਨਾਮ ਤੋਂ ਸੁਖ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਦੇ ਵਿੱਚ ਹੀ ਸਾਰੇ ਸੁਖ ਹਨ, ਨਾਮ ਦੇ ਵਿੱਚ ਹੀ ਸਾਰੇ ਪਦਾਰਥ ਹਨ। ਸੁਖੀ ਕੌਣ ਹੈ? ਜੋ ਜਪ ਰਿਹਾ ਸ੍ਰੀ ਵਾਹਿਗੁਰੂ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਸੁੰਦਰ ਸੇਜ ਹੋਵੇ, ਅਨੇਕਾਂ ਸੁਖ, ਕਿਸੇ ਵੀ ਸੁਖ ਦੀ ਕਮੀ ਨਾ ਹੋਵੇ, ਮਹਿਲ ਮਾੜੀਆਂ ਵੀ ਸੁੰਦਰ ਹੋਣ, ਸੁਗੰਧੀਆਂ ਵੀ ਕੱਪੜਿਆਂ ਨੂੰ ਲੱਗੀਆਂ ਹੋਣ, ਮਨ ਬਾਂਛਿਤ ਫਲ ਮਾਣਦਾ ਹੋਵੇ, ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵੀ ਸੂਰੇ, ਕੋਈ ਫਿਕਰ ਫਾਕਾ ਨਾ ਹੋਵੇ। ਪਰ ਹਜ਼ੂਰ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਤਾਂ ਐਸੇ ਮਨੁੱਖ ਨੂੰ ਸਮਝ ਲਓ ਜਿਸ ਤਰ੍ਹਾਂ ਵਿਸ਼ਤਾ ਦਾ ਕੀੜਾ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਉਹ

ਸਤਕਾਰ ਹੈ ਅੱਗੇ ਤਾਂ ਇਹ ਵਾਚਿਆ ਜਾਣਾ ਕੋਈ ਚਾਰ ਅੱਖਰ ਘੱਟ ਪੜ ਲਵੇ ਕੋਈ ਵੱਧ ਪੜ ਲਵੇ ਪਰ ਅੱਗੇ ਇਹ ਨਹੀਂ ਪੁੱਛਿਆ ਜਾਣਾ ਭਾਈ ਤੂੰ ਕਿਤਨੀ ਕੁ ਪੜ੍ਹਾਈ ਕੀਤੀ ਹੈ ਕਿਤਨੀ ਕੁ ਮਾਇਆ ਇਕੱਠੀ ਕੀਤੀ ਹੈ ਅੱਗੇ ਤਾਂ ਭਾਈ ਕਰਨੀ ਕੀਰਤ ਵਾਚੀ ਹੈ ਕੀ ਕਰਨੀ ਕਮਾਈ ਕੀਤੀ ਚੌਵੀ ਘੰਟਿਆਂ ਵਿਚੋਂ ਕਿਤਨਾ ਕੁ ਸਮਾਂ ਤੂੰ ਪਰਮੇਸ਼ਰ ਦੀ ਬੰਦਗੀ ਵਿਚ ਮਨ ਕਰਕੇ ਬਤੀਤ ਕੀਤਾ ਆ ਮਾਮੂਲੀ ਦੁਕਾਨਦਾਰ ਨੂੰ ਵੇਖੀਏ ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾ ਲੈਂਦਾ ਅੱਜ ਕੀ ਕਮਾਇਆ ਹੈ ਕੀ ਗਵਾਇਆ ਹੈ ਮਨੁੱਖ ਦੇ 24,000 ਸਵਾਸ ਬਿਨਾਂ ਜਪਣ ਤੋਂ ਰੋਜ਼ ਦੇ ਵਿਅਰਥ ਜਾ ਰਹੇ ਹਨ ਇਸ ਨੇ ਕਦੀ ਖਿਆਲ ਨਹੀਂ ਕੀਤਾ ਇਹ ਚੇਤਾ ਕਰਾਉਂਦੇ ਹਨ ਜਪਣ ਵਾਲੇ ਇਹ ਚੇਤਾ ਕਰਾਉਂਦੇ ਹਨ ਮਹਾਂਪੁਰਖ ਤੇ ਜਿਨ੍ਹਾਂ ਨੇ ਉਨ੍ਹਾਂ ਦੇ ਬਚਨਾਂ ਨੂੰ ਪੱਲੇ ਬੰਨ ਲਿਆ ਫਿਰ ਲੋਕ ਸੁਖੀ ਪਰ ਲੋਕ ਸੁਹੇਲੇ ਕਬੀਰ ਜੀ ਨੇ ਵੇਖਿਆ ਇੱਕ ਸੇਠ ਬੈਠਾ ਦੁਕਾਨ ਤੇ ਬੜੇ ਨੌਕਰ ਚਾਕਰ ਹੁਕਮ ਦੀ ਉਡੀਕ ਵਿੱਚ ਖੜੋਤੇ ਹਨ ਮਨ ਵਿਚ ਸੋਚਿਆ ਬਈ ਇਸ ਨੂੰ ਕਦੀ ਸਤ ਸੰਗਤ ਵਿਚ ਨਹੀਂ ਵੇਖਿਆ ਤੇ ਹੋਵੇ ਨਾ ਤਾਂ ਇਸ ਨੂੰ ਬੇਨਤੀ ਕਰੀਏ ਬਈ ਸਤ ਸੰਗਤ ਵਿਚ ਆਇਆ ਕਰੋ ਕਬੀਰ ਜੀ ਜਾ ਖੜੋਤੇ ਤੇ ਫਿਰ ਇਹ ਬੜੇ ਹੰਕਾਰ ਨਾਲ ਕਹਿਣ ਲੱਗਾ ਨੌਕਰ ਨੂੰ ਬਈ ਦਿਓ ਕੁਝ ਤੇ ਤੋਰੋ ਇਸ ਨੂੰ ਕਿਉਂਕਿ ਹਜ਼ੂਰ ਕਹਿੰਦੇ ਨਾ ਮਾਇਆ ਧਾਰੀ ਅੰਨਾ ਬੋਲਾ ਗੁਰ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ ਆਪਸ ਕੋ ਦੀਰਗ ਕਰ ਜਾਣੇ ਔਰਨ ਕੋ ਲੱਗ ਮਾਤ ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਕਬੀਰ ਜੀ ਜਾ ਖੜੋਤੇ ਇਹ ਭਿਖਾਰੀ ਸਮਝ ਕੇ ਆਪਣੇ ਨੌਕਰਾਂ ਨੂੰ ਕਹਿ ਰਿਹਾ ਬਈ ਕੁਝ ਇਸ ਨੂੰ ਦਿਓ ਤੇ ਤੋਰੋ ਕਬੀਰ ਜੀ ਕਹਿਣ ਲੱਗੇ ਸੇਠ ਜੀ ਮੈਂ ਮੰਗਤਾ ਨਹੀਂ ਮੈਂ ਕੁਝ ਮੰਗਣ ਲਈ ਨਹੀਂ ਆਇਆ ਆਖਿਆ ਜੇ ਤੂੰ ਮੰਗਤਾ ਨਹੀਂ ਤਾਂ ਵਪਾਰੀ ਹੈ ਆਖਿਆ ਮੈਂ ਵਪਾਰੀ ਵੀ ਨਹੀਂ ਜਿਸ ਵਸਤੂ ਦੇ ਤੁਸੀਂ ਵਣਜ ਕਰਨ ਵਾਲੇ ਹੋ ਉਸਦਾ ਮੈਂ ਵਪਾਰੀ ਵੀ ਨਹੀਂ ਹਾਂ ਤੇ ਆਖਿਆ ਫਿਰ ਤੂੰ ਕੌਣ ਹੈ ਕੀ ਚਾਹੁੰਦਾ ਹੈ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਮੈਂ ਇੱਕ ਸੱਚ ਦੀ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ ਇਹ ਦੁਨੀਆਂ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣੇ ਇਹ ਮਨੁੱਖਾ ਜਨਮ ਹੀ ਨਹੀਂ ਰਹਿ ਜਾਣਾ ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ ਆਖਿਰ ਜਾਣਾ ਪਵੇਗਾ ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਲਈ ਸਤ ਸੰਗਤ ਵਿੱਚ ਆਇਆ ਕਰੋ ਸੇਠ ਇਸ ਦਾ ਧੰਨਵਾਦ ਕਰਦਾ ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ ਤੁਹਾਡੀ ਪ੍ਰਤਿਸ਼ਠਾ ਵਧੇ ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ ਤੁਹਾਡੇ ਡੇਰੇ ਚੱਲੇ ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਬੜਾ ਗਲਤ ਆਖਿਆ ਜੇ ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ ਦਰਵਾਜ ਉਪਰ ਖਰਚ ਮੰਗੇ ਜਗ੍ਹਾ ਦੇ ਤਾਂ ਖਾਏ ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਤੁਸੀਂ ਸਤ ਸੰਗਤ ਵਿੱਚ ਆਇਆ ਕਰੋ ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ ਆਖਿਆ ਜਾ ਕੰਮ ਕਰ ਛੋਟਾ ਮੂੰਹ ਬੜੀ ਬਾਤ ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ ਆ ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ ਕਬੀਰ ਜੀ ਚਲੇ ਗਏ ਕੁਝ ਦਿਨ ਬੀਤੇ ਫਿਰ ਉੱਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ
जो शेख ने उस दिन किया नहीं मने।

ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ, ਅੱਜ ਦੀ ਘੜੀ ਪਵਿੱਤਰ ਹੋਵੇ, ਅੱਜ ਹੀ ਮੇਰੀ ਬੇਨਤੀ ਕਰਨ ਤੇ ਮਨ ਜਾਵੇ ਤੇ ਸਾਡਾ ਕੀ ਵਿਗੜਿਆ। ਬੇਨਤੀ ਕਰ ਹੀ ਚਲਦੇ ਹਾਂ। ਕਬੀਰ ਜੀ ਫਿਰ ਜਾ ਖੜੋਤੇ, ਕਹਿਣ ਲੱਗੇ ਸੇਠ ਜੀ ਸਤ ਸੰਗਤ ਵਿਚ ਆਇਆ ਕਰੋ। ਤਾਂ ਹੁਣ ਬੜੇ ਹੰਕਾਰ ਦੇ ਵਿਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ, ਬਈ ਇਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ, ਗਾਹਕੀ ਦਾ ਟਾਈਮ ਹੈ, ਇਹ ਇੱਥੇ ਆ ਕੇ ਖੜੋ ਜਾਂਦਾ, ਸਤ ਸੰਗਤ ਵਿਚ ਆਇਆ ਕਰੋ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ, ਆਖਿਆ ਇਸ ਦੇ ਭਾਗੀ ਐਸੇ ਹਨ। ਕੁਝ ਦਿਨ ਬੀਤੇ, ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿਚ ਦਇਆ ਆ ਗਈ, ਮਨ ਵਿਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ, ਇਹਨਾਂ ਨੇ ਧੱਕੇ ਮਾਰੇ ਹਨ, ਹੋ ਸਕਦਾ ਇਹ ਸਤ ਸੰਗਤ ਵਿਚ ਜੁੜ ਜਾਵੇ, ਇਹਦਾ ਭਲਾ ਹੋ ਜਾਵੇ। ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ ਇਹ ਕਿਤਨੀ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿਚ, ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ, ਤੇ ਬਿੱਛੂ ਨੇ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ, ਫਿਰ ਕੱਢਿਆ, ਫਿਰ ਉਸਨੇ ਡੰਗ ਮਾਰਿਆ, ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ, ਫਿਰ ਡਿੱਗ ਪਿਆ, ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ, ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੰਗ ਮਾਰਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਡੰਗ ਕਿਉਂ ਮਾਰਦਾ, ਇਹ ਕਿਉਂ ਦੱਸਦਾ? ਆਖਿਆ ਜੀ ਇਸ ਦਾ ਸੁਭਾਵ ਹੈ, ਇਸ ਦਾ ਸੁਭਾਅ ਹੀ ਐਸਾ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ? ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾ ਲੰਘੇ ਤੇ ਕਹਿਣ ਲੱਗੇ, ਕੋਈ ਨੀ ਧੱਕੇ ਮਾਰੇ ਹਨ, ਕੋਈ ਗੱਲ ਨੀ, ਇਸ ਦਾ ਪਲਾਹ ਹੋ ਜਾਵੇ। ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ, ਆਖਿਆ ਸੇਠ ਜੀ ਸਤ ਸੰਗਤ ਵਿਚ ਆਇਆ ਕਰੋ। ਹੁਣ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ ਆਖਿਆ, ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ, ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ। ਕਬੀਰ ਜੀ ਇਕੱਲੇ ਸਨ, ਸਾਰੇ ਨੌਕਰ ਉਹਨਾਂ ਨੂੰ ਪੈ ਗਏ। ਲਹੂ ਲੁਹਾਨ ਕਰ ਦਿੱਤਾ। ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ, ਹੋਏ ਸੇਠ ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ, ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ ਉਹ ਇਵੇਂ ਸਮਝ ਲੈਣ ਜਿਵੇਂ ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ। ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ, ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ, ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿਚ ਪੁਕਾਰਿਆ ਜਾਂਦਾ। ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆ ਗਏ। ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ। ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ ਤੇ ਕੀ ਵੇਖਿਆ? ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ। ਆਖਿਆ ਕੀ ਹੈ? ਕਿਸੇ ਨੇ ਦੱਸਿਆ ਜੀ ਬੈਲ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ, ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ
ਅੰਤਰ ਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ, ਬਈ ਇਹ ਤਾਂ ਉਸੇ ਹੀ ਸ਼ੇਖ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ ਭਾਈ ਜਪਿਆ ਕਰ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਚਾਰ ਪਾਉਂ ਦੋਏ ਸਿੰਘ ਗੁੰਗ ਮੁਖ ਤਬ ਕੈਸੀ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇ ਹੀ ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਉਹ ਹਰੀ ਦੇ ਸਿਮਰਨ ਤੋਂ ਬਿਨਾਂ ਬੈਲ ਵੀ ਜੂਨੀ ਜੀ ਪੈਣਾ ਸੀ ਨਾ ਕਬੀਰ ਜੀ ਕੋਲ। ਸਾਰਾ ਹੀ ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ। ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ, ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਇਹ ਜੂਨੀਆਂ ਇਹ ਦੁੱਖ ਸਾਨੂੰ ਨਾ ਭੋਗਣਾ ਪਵੇ, ਕੋਈ ਐਸੀ ਜੁਗਤ ਦੱਸੋ। ਤਾਂ ਕਬੀਰ ਜੀ ਆਖਰੀ ਤੁਕਾਂ ਵਿਚ ਦੱਸ ਰਹੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਅਖੀਰ ਵਿਚ ਆਪ ਕਹਿੰਦੇ ਹਨ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਕਰ ਜਾਏਗਾ। ਆਪ ਕਹਿੰਦੇ ਹਨ ਬਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਣਗੇ। ਆਖਰੀ ਤੁਕਾਂ ਵਿਚ ਕਬੀਰ ਜੀ ਦੱਸ ਰਹੇ ਹਨ।

ਪਾਈ ਆ ਜੈ ਰਾਮ। ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣਨ, ਮਾਵਾਂ ਜ਼ਰੂਰ ਜਾਣਦੀ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ? ਇਹ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ, ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ, ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਨ ਬਾਗ, ਵਿੱਚ ਜੇ ਪੁੱਤ ਨਾ ਹੋਵੇ ਕਾਹਦੇ ਮਿੱਠੇ ਰਾਗ, ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼, ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚੱਲੇ, ਮਾਂ ਜੀਵੇ ਤਦ ਲਾਗ, ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ, ਮਾਉ ਜਿਉਂ ਛਾਲਾ ਪਿਸੇ, ਮਰ ਜਾਵੇ ਉਹ ਮਾਉ, ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ, ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ, ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ, ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ? ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੇ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਿਆ, ਲਿਆ ਮੈਨੂੰ ਚੋਲਾ ਪੁਆ, ਤੇ ਆਪੇ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪਏ ਕਰਦੇ ਨੇ ਗੁਰੂ ਨਾਨਕ ਦੀ ਯਾਦ ਵਿੱਚ, ਤੇ ਨਾਲੇ
ਅਰਦਾਸਾਂ ਪਏ ਕਰਦੇ ਨੇ।

ਸਨ ਗੁਰੂ ਨਾਨਕ ਸਾਹਿਬ ਨੇ, ਬੇਬੇ ਨਾਨਕੀ ਨੂੰ ਜਦ ਇਤਨੇ ਬਚਨ ਕਹੇ, ਭੈਣ ਜੀ ਹੈ ਬੇਬੇ ਨਾਨਕੀ ਤੁਸੀਂ ਵੱਡੇ ਹੋ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਨਹੀਂ ਹੋ ਸਕਦਾ। ਸਾਧ ਸੰਗਤ, ਇੱਕ ਇੱਕ ਲਫ਼ਜ਼ ਵਿੱਚੋਂ ਸਾਡੇ ਜੀਵਨ ਵਾਸਤੇ ਸਿੱਖਿਆ ਹੈ, ਇਹ ਵੱਖਰੀ ਗੱਲ ਹੈ। ਇਹਨਾਂ ਗੱਲਾਂ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਸੁੱਖ ਤਾਂ ਮੰਨਣ ਵਿੱਚ ਹੀ ਹੈ। ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨੇ ਆ ਹੁਣ ਤੁਸੀਂ ਜਾ ਕੇ ਭਾਈ ਅਜੈ ਰਾਮ ਜੀ ਨੂੰ ਲੈ ਕੇ ਆਓ। ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਸੀ, ਦੀਪਮਾਲਾ ਉਸੇ ਵੇਲੇ ਸ਼ੁਰੂ ਹੋ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਪਰ ਕੁਝ ਦੇਰ ਬਾਅਦ ਧੰਨ ਗੁਰੂ ਨਾਨਕ ਸਾਹਿਬ ਆਪ ਉੱਠੇ ਤਾਂ ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ, ਬੇਟਾ ਕਿੱਥੇ ਚੱਲੇ? ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਭਾਈ ਅਜੈ ਰਾਮ ਨੂੰ ਵੈਰਾਗ ਵਿੱਚ ਉਠਾ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਆਪ ਉਸ ਜਗ੍ਹਾ ਪਹੁੰਚੇ ਜਿੱਥੇ ਭਾਈ ਅਜੈ ਰਾਮ ਜੀ ਵੈਰਾਗ ਵਿੱਚ ਬੈਠੇ ਸ਼ਬਦ ਗਾ ਰਹੇ ਸਨ। ਅੱਗੇ ਭਾਈ ਮਰਦਾਨਾ ਕੋਲ ਬੈਠੇ ਸ਼ਬਦ ਪੜ ਰਹੇ ਔਰ ਵਾਰ ਵਾਰ ਕਹਿ ਰਹੇ ਸਨ, ਜੈ ਰਾਮ ਜੀ ਉਠੋ, ਧੰਨ ਗੁਰੂ ਨਾਨਕ ਸਾਹਿਬ ਆ ਗਏ ਨੇ। ਪਰ ਭਾਈ ਅਜੈ ਰਾਮ ਜੀ ਵੈਰਾਗ ਵਿੱਚੋਂ ਉੱਠ ਨਾ ਸਕੇ, ਕਿਉਂਕਿ ਇਹ ਪਿਆਰ ਭਾਗਾਂ ਨਾਲ ਮਿਲਦਾ ਹੈ ਔਰ ਇਸ ਪਿਆਰ ਨੂੰ ਉਹੀ ਜਾਣਦਾ ਜਿਸ ਨੇ ਇਹ ਪਿਆਰ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਸੋ ਕਤ ਜਾਣੇ ਪੀਰ ਪਰਾਈ ਜਾਂ ਕੇ ਅੰਤਰ ਦਰਦ ਨਾ ਪਾਈ। ਭਗਤ ਰਵਿਦਾਸ ਔਰ ਭਗਤ ਕਬੀਰ ਸਾਹਿਬ ਦੋਨਾਂ ਦੇ ਸ਼ਬਦ ਪੜ੍ਹੀਏ, ਇੱਕੋ ਹੀ ਗੱਲ ਨਜ਼ਰ ਆਉਂਦੀ। ਭਗਤ ਰਵਿਦਾਸ ਉਹ ਵੀ ਮਨ ਦੀ ਤੜਪ ਦੱਸਦੇ ਨੇ ਔਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਲਾਗੀ ਹੋਏ ਸੋ ਜਾਣੇ ਵੀਰ ਰਾਮ ਭਗਤ ਅਣਿਆਲੇ ਦੀ, ਕਿ ਇਹ ਪ੍ਰੇਮਾ ਭਗਤੀ ਦੇ ਤੀਰ ਜਿਹੜੇ ਨੇ ਜਿਹਨੂੰ ਲੱਗ ਜਾਣ, ਇਹ ਜਿਹਨੂੰ ਤੀਰ ਲੱਗਦੇ ਨੇ ਉਹ ਹੀ ਜਾਣੇ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰੂ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਨੂੰ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੀ ਵੀ ਉਹੋ ਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈਣ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ

ਰੱਬ ਨਿਵਾਰੀਏ ਗੁਰਮੁਖ ਹਿਰਦੇ ਗਰੀਬੀ ਆਵੇ ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੇ ਹੋਏ ਨਿਮਾਣਾ ਤੈ ਪਵੇ ਦਰਗਹਿ ਮਾਣ ਨਿਮਾਣਾ ਪਾਵੇ।

ਹਾਂ ਕਿਸ ਕੋਲ ਖੁਮਾਇਆ ਪਰ ਨਾਰੀ ਦੇ ਨੇੜੇ ਨਾ ਜਾਵੇ ਹਾਂ ਕਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਹਾਂ ਕਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹਾਂ ਕਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾ

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਂਦੇ।

ਸੱਚ ਸਕਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਦੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਗੁਰਸਿੱਖ ਪੂਜ ਕੇ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਪੋਰੇ ਮੱਟ ਅਣਾਏ ਨੀਰ ਭਰਾਇਆ

ਨੂੰ ਫਿਰ ਕੁਝ ਮੰਗਣ ਦੀ ਲੋੜ ਨਹੀਂ ਰਹੀ। ਉਹ ਦਾਤਾਂ ਵੰਡਣ ਵਾਲੇ ਹੋ ਗਏ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ। ਨੌ ਪ੍ਰਕਾਰ ਦੀ ਭਗਤੀ ਦੱਸੀ ਹੈ ਔਰ ਸਾਰੀਆਂ ਭਗਤੀਆਂ ਵਿੱਚੋਂ ਉੱਤਮ ਭਗਤੀ ਹੈ ਕਲਯੁਗ ਦੇ ਵਿੱਚ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਜੁਗੋ ਜੁਗ ਅਟਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਭਗਤੀਆਂ ਵਿੱਚੋਂ ਪ੍ਰਧਾਨ ਭਗਤੀ ਹੈ। ਜਪਾਂ ਸਿਰ ਜਪ ਹੈ, ਤਪਾਂ ਸਿਰ ਤਪ ਹੈ, ਕਰਮਨ ਸਿਰ ਕਰਮ ਹੈ। ਜੋ ਸਤ ਸੰਗਤ ਵਿੱਚ ਬਹਿ ਕੇ ਕੀਰਤਨ ਦੀ ਸਮਾਧੀ ਲਾ ਕੇ ਜਪਣਾ ਸ੍ਰੀ ਵਾਹਿਗੁਰੂ ਉੱਤਮ ਭਗਤੀ ਹੈ, ਕੀਰਤਨ ਦੀ ਭਗਤੀ। ਆਖਿਆ ਜਿਨ੍ਹਾਂ ਨੇ ਕੀਰਤਨ ਵਿੱਚ ਸਮਾਧੀ ਜੋੜ ਲਈ, ਮਨ ਜੋੜ ਲਿਆ, ਉਹ ਆਪ ਹੀ ਨਹੀਂ ਤਰੇ, ਆਪ ਤਰੇ ਸਗਲੇ ਕੁਲ ਤਾਰੇ। ਸਾਰੀਆਂ ਕੁਲਾਂ ਉਹਨਾਂ ਦੀਆਂ ਤਰ ਗਈਆਂ। ਹਰ ਦਰਗਹਿ ਪਤ ਸਿਉਂ ਜਾਏਂਦਾ। ਸੰਸਾਰ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਤੇ ਦਰਗਾਹ ਵਿੱਚ ਵੀ ਫਿਰ ਰੇ ਰੇ ਦਰਗਹਿ ਕਹੇ ਨਾ ਕੋ। ਆਓ ਬੈਠ ਆਦਰ ਸਭ ਦੇਉ। ਉਹ ਆਦਰਨੀਏ ਹੋ ਗਏ ਭਾਈ ਜਿਨ੍ਹਾਂ ਨੇ ਗੁਰੂ ਕੋਲੋਂ ਸਿਫਤ

ਨਾਲ ਪੈ ਗਈ, ਮਾਲਕ ਦੇ ਗੁਣਾਂ ਨਾਲ ਪੈ ਗਏ, ਉਹਨਾਂ ਦੇ ਫਿਰ ਜੀਵਨ ਬਣ ਗਈ ਗੁਰੂ ਕੀ ਬਾਣੀ, ਜੀਵਨ ਬਣ ਗਿਆ ਨਾਮ ਦਾ ਆਧਾਰ। ਕਬੀਰ ਜੀ ਘਰ ਬਾਰ ਤਿਆਗ ਬੈਠੇ, ਕਾਰ ਵਿਹਾਰ ਛੱਡ ਦਿੱਤੇ ਮਹਾਰਾਜ। ਕਾਰ ਵਿਹਾਰ ਕਿਉਂ ਛੱਡਿਆ ਜੇ? ਕਿਉਂਕਿ ਆਪ ਖੱਡੀ ਤੇ ਕੱਪੜਾ ਬੁਣਿਆ ਕਰਦੇ ਸਨ, ਜੁਲਾਏ ਸਨ, ਤੇ ਕਹਿਣ ਲੱਗੇ ਜਦੋਂ ਤਾਗਾ ਟੁੱਟਦਾ ਤਾਂ ਨਲਕੀ ਵਿੱਚ ਪਾ ਕੇ ਮੂੰਹ ਦੇ ਨਾਲ ਖਿੱਚਣਾ ਪੈਂਦਾ ਉਸ ਤਾਗੇ ਨੂੰ, ਤੇ ਉਹ ਸਵਾਸ ਮੇਰਾ ਬਿਨਾਂ ਜਪਣ ਦੇ ਵਿਅਰਥ ਚਲਾ ਜਾਂਦਾ, ਤੇ ਜਿਹੜਾ ਸਵਾਸ ਬਿਨਾਂ ਜਪਣ ਦੇ ਮੇਰਾ ਜਾਂਦਾ ਤਾਂ ਮੇਰੀ ਮੌਤ ਹੋ ਜਾਂਦੀ ਹੈ। ਉਚਾਰਨ ਕਰੋ ਸ੍ਰੀ। ਇਸ ਲਈ ਹੇ ਨਿਰੰਕਾਰ, ਐਸੀ ਘੜੀ ਨਾ ਮੇਰੇ ਜੀਵਨ ਵਿੱਚ ਲਿਆਈ ਕਿ ਜਦੋਂ ਤੇਰੀ ਸਿਫਤ ਸਲਾਹ ਮੈਨੂੰ ਭੁੱਲ ਜਾਵੇ, ਕਿਉਂਕਿ ਤੂੰ ਵਿਸਰੇ ਤਾਂ ਸਭ ਕੋਈ ਲਾਗੂ, ਨਾਮ ਵਿਸਰ ਗਿਆ ਤੇ ਫਿਰ ਸਭ ਕੁਛ ਲਾਗੂ ਹੈ। ਸਾਰੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਆ ਕੇ ਲਾਗੂ ਹੋ ਜਾਂਦੀਆਂ ਹਨ, ਘੇਰ ਲੈਂਦੀਆਂ ਹਨ ਮਨੁੱਖ ਨੂੰ ਜਦੋਂ ਨਾਮ ਵਿਸਰ ਜਾਏ।

ਫਿਰ ਗੁਰੂ ਇੱਥੇ ਵੀ ਸਹਾਇਤਾ ਕਰਦਾ ਹੈ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ ਹੈ। ਜੇ ਨਾਮ ਜਪ ਕੇ ਸੰਸਾਰ ਵਿੱਚ ਗੁਰੂ ਸਹਾਇਤਾ ਨਹੀਂ ਕਰੇਗਾ ਤਾਂ ਫਿਰ ਦਰਗਾਹ ਵਿੱਚ ਕੌਣ ਕਰੇਗਾ ਬਈ? ਕਸ਼ਮੀਰ ਦੇ ਰਹਿਣ ਵਾਲੇ ਸੰਤ ਮਾਧੋ ਦਾਸ ਜੀ ਹੋਏ ਹਨ, ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ, ਨਾਮ ਦੀ ਦਾਤ ਪ੍ਰਾਪਤ ਕਰਕੇ ਆਪ ਕਸ਼ਮੀਰ ਵਿਖੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹੇ ਔਰ ਐਸੀ ਮਿੱਠੀ ਕਥਾ ਕਰਦੇ ਸੀ, ਏਡਾ ਮਨ ਜੋੜਦੇ ਸੀ ਲੋਕਾਂ ਦਾ ਸੰਗਤਾਂ ਦਾ ਕਿ ਰਾਤ ਨੂੰ ਦੋ ਦੋ ਵੱਜ ਜਾਣੇ, ਆਪ ਦਾ ਮਨ ਵੀ ਜੁੜਿਆ ਰਹਿਣਾ ਤੇ ਸੰਗਤ ਵੀ ਇੰਜ ਜੁੜੀ ਰਹਿਣੀ ਜਿਵੇਂ ਕੋਈ ਸਾਹ ਹੀ ਨਹੀਂ ਲੈ ਰਿਹਾ। ਪ੍ਰਭੂ ਦੀ ਨੇਤ ਐਸੀ ਹੋਈ ਕਿਉਂਕਿ ਉਸਨੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਣੀ ਹੈ, ਕੋਈ ਨਾ ਕੋਈ ਵਿਉਂਤ ਬਣ ਜਾਂਦੀ ਹੈ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਉਸ ਸ਼ਹਿਰ ਵਿੱਚ, ਕਸ਼ਮੀਰ ਸ਼ਹਿਰ ਵਿੱਚ ਚੋਰੀ ਹੋ ਗਈ ਤੇ ਜਿਨ੍ਹਾਂ ਦੀ ਚੋਰੀ ਹੋਈ ਸੀ ਉਹ ਮਿਲ ਨਾ ਸਕੀ ਰਾਜੇ ਅੱਗੇ। ਉਹਨਾਂ ਨੇ ਫਰਿਆਦ ਕੀਤੀ, ਮਹਾਰਾਜ ਲੋਕੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਆ ਤੇ ਪਤਾ ਕੋਈ ਨਹੀਂ ਲੱਗਦਾ ਬਈ ਚੋਰ ਕਿਹੜਾ ਤੇ ਸਾਧ ਕਿਹੜਾ। ਤਾਂ ਰਾਜੇ ਨੇ ਐਲਾਨ ਕਰ ਦਿੱਤਾ ਬਈ ਜੋ 11 ਵਜੇ ਤੋਂ ਬਾਅਦ ਕੋਈ ਜਾਗੇਗਾ ਸ਼ਹਿਰ ਵਿੱਚ ਫਿਰੇਗਾ ਉਸਨੂੰ ਮੌਤ ਦਾ ਦੰਡ ਦਿੱਤਾ ਜਾਏਗਾ, ਮੌਤ ਦੇ ਘਾਟ ਉਤਾਰਿਆ ਜਾਏਗਾ। ਤਾਂ ਭਾਈ ਮਾਧੋ ਦਾਸ ਜੀ ਦੀਆਂ ਸੰਗਤਾਂ ਬੇਨਤੀ ਕਰਨ ਲੱਗੀਆਂ, ਮਹਾਰਾਜ ਕਿਰਪਾ ਕਰੋ ਹੁਣ ਕਥਾ ਦਾ ਟਾਈਮ ਬਦਲੋ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਭੋਗ ਪਾ ਦਿਆ ਕਰੋ ਤਾਂ ਕਿ ਸੰਗਤ ਆਪਣੇ ਘਰੋਂ ਘਰੀ ਪਹੁੰਚ ਸਕੇ। ਇੱਕ ਵੇਰਾ ਐਸਾ ਕੋਈ ਬਚਨ ਚੱਲਿਆ, ਸਾਖੀ ਚੱਲੀ ਕਿ ਲੇਟ ਹੋ ਗਏ ਕਥਾ ਕਰਦਿਆਂ ਸੰਤ ਮਾਧੋ ਦਾਸ ਜੀ। ਸੰਗਤਾਂ ਵਿੱਚੋਂ ਕੋਈ 1-2 ਬੰਦੇ ਉੱਠੇ, ਹੋਰ ਫਿਰ ਉਹਨਾਂ ਨੂੰ ਵੇਖ ਕੇ 10 ਬੰਦੇ ਉੱਠ ਗਏ। ਇੱਕ ਨੌਜਵਾਨ ਬੱਚਾ ਜੋ ਸਦਾ ਕਥਾ ਤੋਂ ਬਾਅਦ ਮਹਾਂਪੁਰਖਾਂ ਦੀ ਆਗਿਆ ਲੈ ਕੇ ਜਾਇਆ ਕਰਦਾ ਸੀ, ਸਾਰੀ ਸੰਗਤ ਉੱਠ ਗਈ ਪਰ ਉਹ ਬੈਠਾ ਰਿਹਾ। ਕਥਾ ਦੀ ਸਮਾਪਤੀ ਹੋਈ, ਮਹਾਂਪੁਰਖਾਂ ਪਾਸੋਂ ਆਗਿਆ ਲੈ ਕੇ ਜਾ ਰਿਹਾ ਸੀ ਘਰ ਵੱਲ ਤੇ ਸਿਪਾਹੀਆਂ ਨੇ ਪਕੜ ਲਿਆ, ਬਈ ਤੂੰ ਹੁਕਮ ਅਦੂਲੀ ਕੀਤੀ ਹੈ, ਤੂੰ ਦੰਡ ਦੇ ਲਾਇਕ ਹੈ। ਉਹਨਾਂ ਨੇ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ। ਦਿਨ ਚੜਿਆ, ਰਾਜੇ ਦੇ ਪੇਸ਼ ਕੀਤਾ, ਮਹਾਰਾਜ ਇਸਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਇਹ ਦੰਡ ਦੇ ਲਾਇਕ ਹੈ। ਕਿਉਂ ਭਾਈ, ਕੋਈ ਤੇਰਾ ਪਰਿਵਾਰ, ਕੋਈ ਮਾਤਾ ਪਿਤਾ ਹੈ? ਹਾਂ ਮਹਾਰਾਜ ਹੈ। ਰਾਜੇ ਨੇ ਘਰ ਵਾਲਿਆਂ ਨੂੰ ਬੁਲਾਇਆ, ਭਾਈ ਇਸਨੇ ਹੁਕਮ ਅਦੂਲੀ ਕੀਤੀ ਹੈ, ਇਹਨੂੰ ਮੌਤ ਦੀ ਸਜ਼ਾ ਦੇਣ ਲੱਗੇ ਹਾਂ, ਕੋਈ ਇਤਰਾਜ ਤਾਂ ਨਹੀਂ? ਘਰ ਵਾਲੇ ਕਹਿਣ ਲੱਗੇ ਇਹ ਤਾਂ ਅੱਗੇ ਵੀ ਘਰ ਕੋਈ ਨਹੀਂ ਆਉਂਦਾ, ਜਦੋਂ ਮਰਜ਼ੀ ਹੈ ਚਲਾ ਜਾਂਦਾ ਹੈ ਸਤਸੰਗ ਵਿੱਚ, ਉੱਥੇ ਪਤਾ ਨਹੀਂ ਕੀ ਕਰਦਾ ਹੈ, ਜੋ ਮਰਜ਼ੀ ਜੇ ਕਰੋ ਇਹ ਸਾਡਾ ਕੁਝ ਨਹੀਂ ਲੱਗਦਾ। ਇਸਤਰੀ ਔਰ ਬੱਚਿਆਂ ਨੇ ਵੀ ਕੁਝ ਐਸੇ ਹੀ ਬਚਨ ਕਹੇ, ਬਈ ਇਹ ਸਾਡੇ ਤਾਂ ਕੰਮ ਆਉਂਦਾ ਨਹੀਂ, ਕਦੇ ਕੋਈ 4 ਪੈਸੇ ਕਮਾ ਕੇ ਨਹੀਂ ਲਿਆਂਦਾ। ਬੱਚੇ ਕਹਿਣ ਲੱਗੇ ਕਦੇ ਕੋਈ ਚੀਜ਼ ਨਹੀਂ ਇਸਨੇ ਸਾਨੂੰ ਲਿਆ ਦਿੱਤੀ ਤੇ ਕਾਹਦਾ ਪਿਤਾ ਹੈ, ਜੋ ਮਰਜ਼ੀ ਜੇ ਕਰੋ। ਤੇ ਰਾਜਾ ਪੁੱਛਣ ਲੱਗਾ ਇਸ ਨੌਜਵਾਨ ਨੂੰ, ਕਿਉਂ ਬਾਈ ਕੋਈ ਤੇਰਾ ਹੋਰ ਵੀ ਰਿਸ਼ਤੇਦਾਰ ਹੈ? ਕਹਿਣ ਲੱਗਾ ਜੀ ਸੰਤ ਮਾਧੋ ਦਾਸ ਜੀ ਹਨ। ਉਹਨਾਂ ਨੂੰ ਬੁਲਾਇਆ ਗਿਆ, ਰਾਜਾ ਕਹਿਣ ਲੱਗਾ ਬਈ ਕਿਸਨੇ ਹੁਕਮ ਦੀ ਅਦੂਲੀ ਕੀਤੀ ਹੈ, ਮੈਂ ਮੌਤ ਦੀ ਸਜ਼ਾ ਦੇਣ ਲੱਗਾ, ਕੋਈ ਤੈਨੂੰ ਇਤਰਾਜ਼ ਤਾਂ ਨਹੀਂ? ਜੇ ਕੋਈ ਰੱਖਿਆ ਹੋ ਸਕਦੀ ਹੈ ਤਾਂ ਕਰ ਲੈ। ਤੇ ਸੰਤ ਮਾਧੋ ਦਾਸ ਜੀ ਰੱਬ ਦੇ ਰੰਗ ਵਿੱਚ ਜੁੜੇ ਹੋਏ ਕਹਿਣ ਲੱਗੇ ਇਹਦੀ ਰੱਖਿਆ ਮੈਂ ਕੀ ਕਰਨੀ ਹੈ? ਇਹ ਜਿਹਦੀ ਕਥਾ ਸੁਣਦਾ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਸੁਣਦਾ ਰਿਹਾ, ਇਹਦੀ ਰੱਖਿਆ ਉਹ ਆਪ ਕਰੇਗਾ। ਉਚਾਰਨ ਕਰੋ ਸ੍ਰੀ। ਰਾਜੇ ਨੇ ਸਜਾਏ ਮੌਤ ਸੁਣਾਈ, ਜਲਾਦ ਜਦੋਂ ਸੂਲੀ ਤੇ ਚੜ੍ਹਾਉਣ ਲੱਗੇ
ਤਾਂ ਇਹ ਸੂਲੀ ਹਰੀ ਭਰੀ ਹੋ ਗਈ। ਇਹਨੂੰ ਮੌਤ ਦੇ ਘਾਟ ਨਹੀਂ ਉਤਾਰ ਸਕੇ। ਰਾਜੇ ਦਾ ਮਨ ਦਰਬ ਗਿਆ, ਕੰਬ ਗਿਆ, ਬਈ ਇਹ ਕੋਈ ਰੱਬ ਦਾ ਪਿਆਰਾ ਹੈ? ਔਰ ਸੰਤ ਮਾਧੋ ਦਾਸ ਜੀ ਵੀ ਰੱਬ ਦੇ ਪਿਆਰੇ ਹਨ, ਕਿਤੇ ਕੋਈ ਮੂੰਹ ਬਚਨ ਨਾ ਕੋਈ ਐਸਾ ਕਰ ਦੇਣ ਮੇਰੀ ਨਗਰੀ ਉਜੜ ਜਾਏ, ਮੇਰਾ ਪਰਿਵਾਰ ਹੀ ਉਜੜ ਜਾਵੇ। ਤੇ ਰਾਜਾ ਚਰਨਾਂ ਤੇ ਡਿੱਗ ਪਿਆ, ਮਾਫੀਆਂ ਮੰਗਣ ਲੱਗਾ। ਤੇ ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਭਾਈ ਆ ਮੇਰੇ ਕੋਲੋਂ ਮਾਫੀ ਮੰਗ ਰਿਹਾ, ਮਾਫੀ ਮੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ। ਜਿਸ ਗੁਰੂ ਨੇ ਰੱਖਿਆ ਕੀਤੀ ਹੈ ਨਾ, ਉਹਦਾ ਜਾ ਕੇ ਸ਼ੁਕਰਾਨਾ ਕਰ, ਧੰਨਵਾਦ ਕਰ, ਉਚਾਰਨ ਕਰੋ ਸ੍ਰੀ। ਰਾਜਾ ਕਹਿਣ ਲੱਗਾ, ਮੈਨੂੰ ਹੁਣੇ ਹੀ ਲੈ ਚੱਲੋ, ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਜਿਸ ਗੁਰੂ ਨੇ ਇੱਥੇ ਸਹਾਇਤਾ ਕੀਤੀ ਹੈ ਇਸ ਨੌਜਵਾਨ ਦੀ, ਉਹ ਕਿਉਂ ਨਾ ਦਰਗਾਹ ਵਿੱਚ ਮੇਰੀ ਸਹਾਇਤਾ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੰਤ ਮਾਧੋ ਦਾਸ ਜੀ, ਉਹ ਨੌਜਵਾਨ ਲੜਕਾ ਤੇ ਰਾਜਾ ਅਹਿਲਕਾਰਾਂ ਸਮੇਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਤਾਂ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਸਨ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ, ਸ਼ੈਲ ਪੱਥਰ ਮੇ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਤੇ ਜਦੋਂ ਸੰਤ ਮਾਧੋ ਜੀ ਦੇ ਪਾਸੋਂ ਸਾਰੀ ਗੱਲਬਾਤ ਸੁਣੀ, ਸਟੋਰੀ ਸੁਣੀ ਕਿ ਕਿਵੇਂ ਇਸ ਨੌਜਵਾਨ ਦੀ ਗੁਰੂ ਕੀ ਬਾਣੀ ਨੇ ਰੱਖਿਆ ਕੀਤੀ ਹੈ ਔਰ ਕਿਵੇਂ ਆ ਕੇ ਸੰਗਤਾਂ ਜੁੜਦੀਆਂ ਹਨ ਸਤਸੰਗ ਵਿੱਚ, ਤਾਂ ਸਾਹਿਬ ਜੀ ਪ੍ਰਸੰਨ ਹੋ ਕੇ ਉਸ ਬਾਣੀ ਵਿੱਚ ਮਾਧੋ ਦਾਸ ਦਾ ਨਾਮ ਦਰਜ ਕਰ ਦਿੱਤਾ। ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਧੋ ਜੀ ਦੀ ਸਤ ਸੰਗਤ ਵਿੱਚ ਭਾਈ ਜੋ ਵੀ ਆ ਕੇ ਜੁੜੇਗਾ, ਉਹਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਆਪ ਸਹਾਈ ਹੋਵੇਗਾ। ਬੜੇ ਪ੍ਰਸੰਨ ਹੋਏ ਮੇਰੇ ਸਾਹਿਬ ਤੇ ਕਹਿਣ ਲੱਗੇ, ਮਾਧੋ ਦਾਸ ਮੰਗ ਕੁਝ। ਤਾਂ ਫਿਰ ਸੰਤ ਮਾਧੋ ਦਾਸ ਜੀ ਨੇ ਕੋਈ ਮਹਿਲ ਮਾੜੀਆਂ, ਧੀ ਪੁੱਤਰ ਜਾਂ ਧਨ ਦੌਲਤ ਨਹੀਂ ਮੰਗਿਆ। ਕੀ ਮੰਗ ਰਹੇ ਹਨ? ਆਓ ਅਸੀਂ ਵੀ ਸਾਰੇ ਮਿਲ ਕੇ

अखो सतनाम श्री श्री गुरु गोविंद सिंह महाराज उन्हां दी रसना चों निकलिया होया महान फैसला साच कहूं सुन लेओ सवे जिन प्रेम कियो तिन ही प्रभु पायो। सेवा ते सिमरन दो चीजां ने। दास बैठा बैठा कीर्तन करदे ही सोच रहा सी जो सिमरन है उन्हूं गाउणा ते उन्हूं सुनना ਇਹਦੇ ਬਾਰੇ ਵੀ ਮੇਰੇ ਪਾਤਸ਼ਾਹ ਦਾ ਫੈਸਲਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਤੇਰੇ ਅੰਦਰ ਭਾਉ ਹੋਵੇ ਤੇਰੇ ਗਾਉਣ ਤੇ ਸੁਣਨ ਵਿੱਚ ਪ੍ਰੇਮ ਭਾਉ ਹੋਵੇ ਫਿਰ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਭਾਉ ਹੋਵੇ ਜੇ ਸੇਵਾ ਨੂੰ ਲੈ ਲਈਏ ਤੇ ਤਾਂ ਵੀ ਮਹਾਰਾਜ ਜੀ ਦਾ ਫੁਰਮਾਨ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਸ਼ਰਤ ਜੇ ਕੋ ਕਰੇ ਚਿੱਤ ਲਾਏ ਇਹਦੇ ਚ ਵੀ ਚਿੱਤ ਲੱਗਾ ਪ੍ਰੇਮ ਹੋਵੇ ਫਿਰ ਆ ਕਿਰਪਾ ਵਰਸਦੀ ਹੈ ਮਨ ਚਿੰਦਿਆ ਫਲ ਪਾਵਣਾ ਤੇ ਹਉਮੈ ਵਿੱਚੋਂ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੇਵਾ ਬਾਰੇ ਵੀ ਸਿਮਰਨ ਬਾਰੇ ਵੀ ਸਤਿਗੁਰੂ ਜੀ ਦੇ ਫੈਸਲੇ ਇਹਦੇ ਵਿੱਚ ਪ੍ਰੇਮ ਹੋਵੇ ਚਾਰ ਤਰ੍ਹਾਂ ਦੇ ਜੀਵ ਧਰਤੀ ਤੇ ਵਸਦੇ ਨੇ ਵੀਰਵਾਰ ਦੇ ਸਤਸੰਗ ਵਿੱਚ ਰੂਟੀਨ ਵਿੱਚ ਆਏ ਹੋ ਗੁਰੂ ਨਾਨਕ ਪਾਤਸ਼ਾਹ ਦੀ ਦੁਕਾਨ ਦੇ ਉੱਤੋਂ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠ ਕੇ ਸੌਦਾ ਖਰੀਦਣਾ ਜ਼ਰੂਰ ਮਨ ਦੀ ਪੱਤਰੀ ਫਰੋਲਣੀ ਕਿ ਇਹਨਾਂ ਚਾਰਾਂ ਵਿੱਚੋਂ ਅਸੀਂ ਕਿੱਥੇ ਪਹੁੰਚੇ ਹਾਂ ਚਾਰ ਤਰ੍ਹਾਂ ਦੇ ਜੀਵ ਨੇ ਧਰਤੀ ਤੇ ਇੱਕ ਹੈ ਨਿਲ ਕਲਾਸ ਇੱਕ ਥਰਡ ਕਲਾਸ ਇੱਕ ਮੱਧਮ ਕਲਾਸ ਇੱਕ ਉੱਤਮ ਕਲਾਸ ਇੱਕ ਨਿਲ ਇੱਕ ਥਰਡ ਇੱਕ ਮੱਧਮ ਇੱਕ ਉੱਤਮ ਨਿਲ ਕੌਣ ਨੇ ਜਿਨ੍ਹਾਂ ਨੂੰ ਬਿਲਕੁਲ ਰੱਬ ਵਾਲੇ ਪਾਸੇ ਦੀ ਨਾ ਲਗਨ ਹੈ ਨਾ ਗਿਆਨ ਹੈ ਬਿਲਕੁਲ ਨਿਲ ਹੈ ਹੀ ਨਹੀਂ ਕਿਸੇ ਖਾਤੇ ਚ ਉਹ ਜੀਵ ਖਾਲੀ ਆਉਂਦੇ ਨੇ ਖਾਲੀ ਚਲੇ ਜਾਂਦੇ ਨੇ ਥੋੜਾ ਜਿਹਾ ਨਕਸ਼ਾ ਵੇਖਣਾ ਹੋਵੇ ਤੇ ਨਿਲ ਕਲਾਸ ਵਾਲਿਆਂ ਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮੇਰੇ ਭੋਰਿਆਂ ਚ ਬੈਠ ਕੇ ਬੰਦਗੀ ਕਰਨ ਵਾਲੇ ਚਿੱਤ ਆਇਆ ਤੇ ਦੁਨੀਆਂ ਨੂੰ ਤਾਰਨ ਲਈ ਵੀ ਨਿਕਲੇ ਨੇ ਇੱਕ ਪੰਧੇਰੀ ਨਗਰ ਏ ਸਤਿਗੁਰੂ ਮਹਾਰਾਜ ਦੇ ਸਿੱਖਾਂ ਨੇ ਜਦੋਂ ਉੱਥੋਂ ਦੇ ਪ੍ਰਬੰਧਕਾਂ ਨੂੰ ਸੁਣਿਆ ਦਿੱਤਾ ਵੀ ਨੌਵੇਂ ਪਾਤਸ਼ਾਹ ਆਏ ਨੇ ਗੁਰੂ ਨਾਨਕ ਦੀ ਜੋਤ ਉਹਨਾਂ ਨੇ ਹਲਕੇ ਲਫ਼ਜ਼ ਬੋਲੇ
ਕਿ ਸਾਡੇ ਨਗਰ ਕੋਈ ਆਵੇ ਤੇ ਅਸੀਂ ਗੋਹਾਂ ਦੀ ਕੋਠੜੀ ਵਿਚ ਉਹਨਾਂ ਦਾ ਉਤਾਰਾ ਕਰਾਉਂਦੇ ਹਾਂ। ਕਦੀ ਕਿਸੇ ਦੇ ਲਈ ਕੁਝ ਦਿਲ ਵਿਚ ਨਾ ਵੀ ਜਗ੍ਹਾ ਹੋਵੇ ਤੇ ਜਵਾਨ ਤੇ ਕੰਟਰੋਲ ਰੱਖਣਾ, ਸ਼ਾਇਦ ਬਚ ਜਾਓ। ਅੰਦਰਲੀ ਗੱਲ ਜੇ ਜਵਾਨ ਰਾਹੀਂ ਬਣ ਕੇ ਬਾਹਰ ਆ ਗਈ ਤੇ ਪਤਾ ਨਹੀਂ ਜੇ ਇਹ ਤਖ਼ਤ ਤੇ ਵੀ ਬਿਠਾ ਦੇਵੇ ਤੇ ਤਖ਼ਤੇ ਤੇ ਵੀ ਲਟਕਾ ਦੇਵੇ। ਦੋ ਮਿੰਟ ਪੜ੍ਹ ਲਓ ਨਾਨਕ।

बसै प्रभ आप, नानक ते जन सहज समात। नानक ते जन सहज समात। वाहिगुरु जी का खालसा, वाहिगुरु जी की फतेह। मान योग साध संगत जीओ, सुखमनी अंदर साहिब श्री गुरु अर्जुन देव जी महाराज ने मनुख नूं ऐसा आचरण, जिन्हों असी अज दी भाषा विच सदाचार करैक्टर कहिंदे आ, बनाउण दी प्रेरणा दित्ती। ते सतगुरु कहिंदे ने भी मनुख जिहड़ा ना है ते बड़ी वधिया चीज, सब तो श्रेष्ठ है, पर इहदी श्रेष्ठता इस गल तो सिद्ध होएगी कि जिस कार्ज वास्ते इस नूं बनाया गया वो काम इहदे कोलों होया या नहीं होया। यह सिर्फ एक डेकोरेशन पीस ते नहीं, अपने मनोरथ नूं सिद्ध भी करदा। गुरदेव कहिंदे ने जाकै अंतर वसै प्रभ आप, नानक ते जन सहज समात। ते बंदा कहिंदा कि परमात्मा ते सारिआं अंदर वसदा ही है, वो ते गैर हाजर नहीं है। पर इथे भाव सतगुरु सच्चे पातशाह दा कुछ होर है। गुरदेव कहिंदे ने वसदा ते सारिआं अंदर है, पर जिस मनुख दे सुभा विच सहज विच ए गल बन जाए कि वह हर वेले ए समझे कि परमात्मा मेरे अंदर वसदा है, जे इस एहसास नाल ओ जीण लग पवे, जिन्हों असी नाम कहने भगती कहने, ते फिर समझो कि वह अपने जीवन मनोरथ विच सफल होएगा। ताइयो ते सतगुरु जी ने बाणी विच इक थां ते यह गल कही है, कहिंदे ने पशु मिले चंगियाईआं, खड़ खावै अमृत देहे। कहिंदे ने पशुआं कोलों चंगियाईआं मिलदियां ने, जे गऊ दा कर्म दुध देना है जीवन दा मनोरथ, ਤਾਂ ਉਹ ਦੁੱਧ ਦਿੰਦੀ ਹੈ। ਕਿਸੇ ਤਰ੍ਹਾਂ ਦਾ ਵੀ ਭੋਜਨ ਉਸ ਨੂੰ ਦੇ ਦਿਓ, ਉਹ ਦੁੱਧ ਦਏਗੀ। ਇਸੇ ਤਰ੍ਹਾਂ ਬਾਕੀ ਦੇ ਵੀ ਜੀਵਨਾਂ ਦੇ ਮਨੋਰਥ ਹੈਗੇ ਨੇ, ਤੇ ਉਹ ਆਪਣੇ ਮਨੋਰਥਾਂ ਤੱਕ ਪਹੁੰਚੇ ਹੋਏ ਨੇ। ਪਰ ਮਨੁੱਖ ਦੇ ਜੀਵਨ ਦਾ ਮਨੋਰਥ ਨਾਮ ਹੈ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਹਿੰਦੇ ਨੇ ਜਿਹੜੇ ਵੀ ਕਰਮ ਕਰਦੇ ਨੇ, ਜਿਸ ਤਰ੍ਹਾਂ ਦਾ ਵੀ ਉਹ ਜੀਵਨ ਬਤੀਤ ਕਰਦੇ ਹਨ, ਲਾਂਤੀ ਹੈ, ਤ੍ਰਿਕਾਰ ਹੈ, ਕਿਉਂਕਿ ਨਾਮ ਨਹੀਂ। ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਹਿਸਕ੍ਰਿਤੀ ਵਿਚ ਇਕ ਬਚਨ ਕੀਤਾ, ਕਹਿੰਦੇ ਨੇ ਗੁਰ ਮੰਤਰ ਹੀਣ ਅਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ, ਸੂਕਰ ਹੈ, ਗਰਦ ਬਹਿ, ਕਾਕ ਹੈ, ਸਰਪਨ ਹੈ, ਤੁਲ ਖਲ ਹੈ। ਕਹਿੰਦੇ ਨੇ ਮਨੁੱਖ ਨਾਮ ਨਹੀਂ ਜਪਦਾ ਗੁਰੂ ਦੀ ਸਿੱਖਿਆ ਦੇ ਮੁਤਾਬਕ, ਤਾਂ ਕੁੱਤਾ ਹੈ, ਸੂਰ ਹੈ, ਸੱਪ ਹੈ, ਕਹਿੰਦੇ ਨੇ ਜਾਨਵਰ ਹੈ, ਮਨੁੱਖ ਨਹੀਂ। ਤੇ ਮਨੁੱਖ ਦਾ ਅਸਲਾ ਪ੍ਰਗਟ ਹੁੰਦਾ ਉਹਦੀ ਕਰਤੂਤ ਤੋਂ। ਬਾਹਰੋਂ ਤੇ ਚੰਗੇ ਭਲੇ ਕੱਪੜੇ ਪਾ ਕੇ ਮਨੁੱਖ ਬਹੁਤ ਸੁੰਦਰ ਬਣ ਕੇ ਸੰਸਾਰ ਵਿਚ ਵਿਚਰਦਾ ਹੈ, ਲੇਕਿਨ ਕਈ ਵਾਰੀ ਜਦੋਂ ਗੱਲ ਮਾੜੀ ਕਰਦਾ, ਕਹਿੰਦੇ ਆ ਬੰਦਾ ਕਾਹਦਾ ਗਧਾ, ਕਈ ਵਾਰੀ ਐਨੇ ਨਿਰਾ ਬੈਲ ਹੈ, ਕਈ ਵਾਰੀ ਜਦੋਂ ਬਹਾਦਰੀ ਦਾ ਕਰਮ ਕਰਦਾ ਤੇ ਕਹਿੰਦੇ ਬੰਦਾ ਸ਼ੇਰ ਹੈ, ਇਸੇ ਤਰ੍ਹਾਂ ਜਦੋਂ ਕਿਤੇ ਡੰਗ ਮਾਰਦਾ ਵਿਸਾ ਕੇ ਕਹਿੰਦੇ ਤੇ ਸੱਪ ਹੈ। ਮਨੁੱਖ ਦੀ ਅੰਦਰ ਦੀ ਕਰਤੂਤ ਪ੍ਰਗਟ ਕਰਦੀ ਹੈ ਕਿ ਮਨੁੱਖ ਅੰਦਰੋਂ ਕੀ ਹੈ। ਔਰ ਖਿਮਾ ਕਰਨਾ, ਇਹ ਮਾਣ ਅਸੀਂ ਨਾ ਕਰੀਏ ਕਿ ਅਸੀਂ ਸ਼ਾਇਦ ਪਹਿਲਾਂ ਵੀ ਮਨੁੱਖੀ ਸਾਂ। ਪਤਾ ਨਹੀਂ ਕਈ ਜਨਮ ਪੈ ਕੀੜ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਏ ਹਾਂ। ਇਹ ਤੇ ਵਾਹਿਗੁਰੂ ਅਕਾਲ ਪੁਰਖ ਨੇ ਮਨੁੱਖਾ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਚਾਂਸ ਦਿੱਤਾ ਹੈ ਸਾਨੂੰ। ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚ।

ਸਵੇਰੇ ਸਵੇਰੇ ਹਲ ਨਾਮ ਰਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਦਾ ਹੈ, ਜੋ ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮਾਖਿਓ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਟ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇਹ ਕੈਸੀ ਸਾਡੇ ਤੇ ਕੈਸਾ ਹੋਕਾ ਹੈ। ਇਹਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ

ਖਿੜਕੀ ਖੋਲ ਦਿੱਤੀ ਟਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ ਇੱਕ ਸਰੂ ਪਿੰਡ ਬੰਦਾ ਖਲੋਤਾ ਹੈ ਸਫੇਦ ਵਸਤਰ ਪਹਿਨੇ ਨੇ ਸਫੇਦ ਦਸਤਾਰ ਪਹਿਨੀ ਹੈ ਸਫੇਦ ਉਸਦੀ ਰਈਸ ਦਾੜੀ ਹੈ ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵਾਲੀ ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ ਲੈਲਾ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ ਦਿਲ ਫਰੋਸ਼ ਉਹ ਦਿਲ ਵੇਚਣ ਵਾਲੇ ਕੀ ਦਾਨ ਰੱਖਿਆ ਇਸ ਜਿਨਸ ਦਾ ਕੀ ਮੁੱਲ ਰੱਖਿਆ ਇਸ ਚੀਜ਼ ਦਾ ਕੀ ਭਾਵਨੀਅਤ ਕੀਤਾ ਹੈ ਇਸ ਦਾ ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ ਹੰਕਾਰ ਉੱਠ ਪਿਆ ਵਿਦਿਆ ਦਾ ਅਭਿਮਾਨ ਖਲੋਤਾ ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ ਅੰਦਰ ਇਹਨੂੰ ਕਹਿਣ ਲੱਗਾ ਨੰਦ ਰਾਜ ਦੇਖਿਓ ਮਨਾ ਦਿਲ ਖਰੀਦਦਾਰ ਵੀ ਆ ਗਿਆ ਹੈ ਤੂੰ ਦਿਲ ਫਰੋਸ਼ ਵੀ ਹੈ ਕੀਮਤ ਘੱਟ ਨਾ ਦੱਸਦੇ ਘੱਟ ਨਾ ਦੱਸਦੇ ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਹੀ ਨਹੀਂ ਸੀ ਹੋਇਆ ਕੋਈ ਨਹੀਂ ਸੀ ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ ਕਲਗੀਆਂ ਵਾਲੇ ਨੇ ਆਖ ਦਿੱਤਾ ਕੀ ਭਾਵ ਰੱਖਿਆ ਆਈ ਕੀ ਮੁੱਲ ਰੱਖਿਆ ਆਈ ਅੰਦਰ ਇਹਨੂੰ ਕਹਿਣ ਲੱਗਾ ਹੁਣ ਕੀਮਤ ਘੱਟ ਨਾ ਦੱਸਦੇ ਕੀਮਤ ਘੱਟ ਨਾ ਦੱਸਦੇ ਆਖਣ ਲੱਗੇ ਮੇਰੇ ਮਾਲਕ ਮੁੱਲ ਪੁੱਛਦੇ ਹੋ ਜਿਨਸ ਦਾ ਭਾਵ ਪੁੱਛਦੇ ਹੋ ਕੀਮਤ ਪੁੱਛਦੇ ਹੋ ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ ਨਜ਼ਰੇ ਰਹਿਮਤ ਨਜ਼ਰੀ ਨਜ਼ਰ ਨਿਹਾਲ ਸਤਿਗੁਰਾਂ ਨੇ ਹੌਲ ਦੇਣੀ ਤਾਕੀ ਬੰਦ ਕਰਦਿਆਂ ਆਖਿਆ ਕੀਮਤ ਬਹੁਤੀ ਹੈ ਭਾਵ ਜ਼ਿਆਦਾ ਰੱਖਿਆ ਹੈ ਮੁੱਲ ਵਾਧੂ ਰੱਖਿਆ ਹੈ ਜਿਨਸ ਦੀ ਕੀਮਤੀ ਨੇ ਮੁੜ ਗਿਆ ਨੰਦ ਲਾਲ ਵਾਪਸ ਚਲ ਗਿਆ ਆਪਣੇ ਘਰ ਨੂੰ ਪਰੇਸ਼ਾਨ ਪਛੇਮਾਨ ਸਤਿਗੁਰੂ ਸੋਚਣ ਲੱਗੇ ਕੱਲ ਨੂੰ ਫਿਰ ਆਵੇਗਾ ਆ ਗਿਆ ਸਵੇਰੇ ਆ ਗਿਆ ਆਉਂਦੇ ਨੇ ਫਿਰ ਇੱਕ ਵਾਰੀ

ਕੀ ਖੁੱਲੀ ਤਾਕੀ ਫਿਰ ਖੁੱਲੀ ਸਤਿਗੁਰੂ ਕਹਿਣ ਲੱਗੇ ਆ ਗਏ ਮੈਨੂੰ ਯਕੀਨ ਸੀ ਕਿ ਤੂੰ ਆਵੇਗਾ ਅੱਜ ਕੁਛ ਭਾਵ ਘਟਾਇਆ ਹੈ ਕਿ ਨਹੀਂ ਕੀਮਤ ਘੱਟ ਕੀਤੀ ਹੈ ਕਿ ਨਹੀਂ ਆਖਣ ਲੱਗਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀਮਤ ਤੇ ਕੱਲ ਵਾਲੀ ਰੱਖੀ ਹੈ ਲੇਕਿਨ ਇਹ ਕੁਛ ਰਹਿਤ ਰੱਖ ਦਿੱਤੀ ਹੈ ਕਿਹੜੀ ਮਹਿਬੂਬਾ ਦੇ ਕੂਚੇ ਅੰਦਰ ਮੈਂ ਦਿਲ ਵਿੱਚ ਜਲ ਥਾ ਨੰਦ ਲਾਲ ਕਹਿਣ ਲੱਗੇ ਆਪਣੀ ਵਿਥਿਆ ਆਪਣੀ ਹਾਲਤ ਮਹਿਬੂਬਾ

ਹੈ। ਤੂੰ ਆਪਣੇ ਪਤੀ ਨੂੰ ਕਿਵੇਂ ਬਿਠਾਇਆ, ਕਿਵੇਂ ਖੁਸ਼ ਕੀਤਾ, ਮੈਨੂੰ ਉਹ ਗੁਣ ਦੱਸ। ਮਾਨੋ ਮਨੁੱਖ ਕਿਸੇ ਭਗਤ ਤੋਂ ਪੁੱਛ ਰਿਹਾ, ਗੁਰੂ ਕੋਲੋਂ ਪੁੱਛ ਰਿਹਾ, ਦਾਤਾ ਤੂੰ ਰੱਬ ਨੂੰ ਕਿਵੇਂ ਰਿਝਾਇਆ ਹੈ। ਸਵਾਲ ਕਰਦੇ ਨੇ, ਫਿਰ ਅੱਗੋਂ ਜਵਾਬ ਆਉਂਦਾ, ਮੈਂ ਕੀ ਗੁਣ ਧਾਰਨ ਕੀਤੇ। ਪਾਤਸ਼ਾਹ ਆਖਦੇ,

ਮਿੱਠਾ ਸੁਣ ਹੈ ਮਿੱਠਾ ਬੋਲਣਾ। ਜੋ ਮਨੁੱਖ ਫਿੱਕਾ ਬੋਲਦਾ, ਰੱਬ ਬੋਲਦਾ, ਅਜਾਈ ਬੋਲਦਾ, ਕੌੜਾ ਬੋਲਦਾ, ਬਾਦਸ਼ਾਹ ਆਖਦੇ ਨੇ ਅੱਗੇ ਉਹਦੇ ਲਈ ਜੁੱਤੀਆਂ ਤਿਆਰ ਨੇ। ਬਾਦਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ ਉਸ ਮਨੁੱਖ ਦੇ ਸਿਰ ਤੇ ਵੱਜਣਗੇ, ਕਦੀ ਗਲਤ ਨਾ ਬੋਲੋ, ਕਦੀ ਕੌੜਾ ਨਾ ਬੋਲੋ। ਹੋ ਸਕੇ ਤੁਹਾਡੇ ਨਾਲ ਕੋਈ ਕੌੜਾ ਬੋਲੇ ਤਾਂ ਵੀ ਤੁਸੀਂ ਮਿੱਠਾ ਬੋਲੋ। ਬਾਦਸ਼ਾਹ ਆਖਦੇ ਦੂਜੀ ਗੱਲ ਹੈ ਸੰਤੋਖ ਰੱਖਣਾ।

ਏਕੇ ਦੇ ਏਕੇ ਬਣ ਖਾਕ ਬਾਦ ਆਤਸ ਉਹ ਆਬ ਕੋਰ ਲਾਓ ਹੈ ਅੱਲੇ ਅਪੇਖ ਸੋਈ ਪੁਰਾਨ ਓ ਕੁਰਾਨ ਓਈ।

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵਨ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ, ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀਏ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ, ਭਾਈ ਗੁਰਦਾਸ ਗਏ, ਹੋਰ ਪਤਵੰਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ, ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲ ਦੇਣ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ ਚਲੋ ਗੁਰੂ ਕਾ ਕੀਰਤਨ ਸੁਣਾ। ਸੰਗਤਾਂ ਉਡੀਕਦੀਆਂ ਨੇ ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਇੱਕ ਵੇਰ ਚਲੋ। ਫਿਰ ਵੀ ਇਨਕਾਰ ਕੀਤਾ। ਹਜ਼ੂਰ ਕਹਿਣ ਲੱਗੇ ਮੇਰੇ ਗੁਰੂ ਨਾਨਕ ਦਾ ਵਾਸਤਾ, ਕੀਰਤਨ ਕਰਨ ਵਾਸਤੇ ਚਲੋ। ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਅਹੰਕਾਰ ਵਿੱਚ ਮੱਤੇ ਹੋਇਆਂ ਨੇ ਆਖਿਆ, ਤੁਹਾਡਾ ਗੁਰੂ ਨਾਨਕ, ਉਸ ਨਾਲ ਜੇ ਸਾਡਾ ਭਾਈ ਮਰਦਾਨਾ ਨਾ ਹੁੰਦਾ ਤੇ ਉਹਨੂੰ ਕਿਸਨੇ ਪੁੱਛਣਾ ਸੀ, ਸਾਡੇ ਕਰਕੇ ਤੁਹਾਡੀ ਸ਼ੋਭਾ ਹੈ, ਜੇ ਅਸੀਂ ਤੁਹਾਡੇ ਨਹੀਂ ਜਾਵਾਂਗੇ ਤੇ ਤੁਹਾਨੂੰ ਕੌਣ ਪੁੱਛੇਗਾ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ, ਹਜ਼ੂਰ ਕਹਿਣ ਲੱਗੇ ਓਏ ਕੋੜਿਓ, ਤੁਹਾਨੂੰ ਕੋੜ ਨਿਕਲੇਗਾ, ਤੁਸੀਂ ਮੇਰੇ ਗੁਰੂ ਨਾਨਕ ਦੇ ਸ਼ਾਨ ਦੇ ਵਿੱਚ ਐਸੇ ਬੋਲ ਕਬੋਲ ਬੋਲੇ ਨੇ। ਔਰ ਉਥੋਂ ਵਾਪਸ ਆ ਗਏ, ਇਕਦਮ ਵਾਪਸ ਹੋ ਤੁਰੇ। ਜਦੋਂ ਆਏ ਦਰਬਾਰ ਵਿੱਚ, ਸੰਗਤਾਂ ਉਡੀਕਦੀਆਂ ਪਈਆਂ, ਸੋਚਦੀਆਂ ਪਈਆਂ ਸ਼ਾਇਦ ਗੁਰੂ ਪਾਤਸ਼ਾਹੀ ਦਾ ਬਚਨ ਤੇ ਮੰਨ ਲੈਣਗੇ, ਪਰ ਵੇਖਿਆ ਉਹਨਾਂ ਨੇ ਹਜ਼ੂਰ ਦਾ ਬਚਨ ਵੀ ਨਾ ਮੰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਚਿਤ ਮੂਰਤ ਸਤਿਗੁਰੂ, ਨਿਰਮਲਤਾ ਦੇ ਸਾਗਰ ਸਤਿਗੁਰੂ,
ਸਹਿਜ ਅਵਸਥਾ ਵਿੱਚ ਆ ਕੇ ਟਿਕ ਗਏ ਆਪਣੇ ਆਸਣ ਤੇ। ਅੱਖਾਂ ਮੀਟੀਆਂ ਹੋਈਆਂ ਨੇ, ਸੰਗਤਾਂ ਹੁਣ ਸੋਚਦੀਆਂ ਨੇ ਕਿ ਹਜ਼ੂਰ ਹੁਣ ਕੀ ਬਚਨ ਫਰਮਾਉਣ ਲੱਗੇ ਨੇ। ਉਹਨਾਂ ਦੇ ਮੁਖਾਰ ਬਿੰਦ ਵੱਲ ਤੱਕ ਰਹੀਆਂ ਨੇ ਸੰਗਤਾਂ। ਹਜ਼ੂਰ ਦੇ ਨੈਣ ਖੁੱਲੇ, ਆਖਣ ਲੱਗੇ ਗੁਰੂ ਕੀ ਸਾਧ ਸੰਗਤ। ਉਹ ਤੇ ਅਹੰਕਾਰੇ ਗਏ ਨੇ, ਉਹ ਤੇ ਫਿੱਟ ਗਏ ਨੇ, ਤੇ ਗੁਰੂ ਘਰੋਂ ਫਿਟਕਾਰੇ ਹੋਏ ਉਹਨਾਂ ਨੂੰ ਕੋਈ ਮੂੰਹ ਨਾ ਲਗਾਵੇ। ਜਿਹੜਾ ਮੂੰਹ ਲਗਾਏਗਾ ਉਹਦਾ ਮੂੰਹ ਅਸੀਂ ਕਾਲਾ ਕਰਾਂਗੇ। ਔਰ ਸਾਧ ਸੰਗਤ ਆਓ, ਅੱਜ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਝੋਲੀਆਂ ਪਸਾਰ ਕੇ ਸਾਰੇ ਹੀ ਅੱਜ ਪ੍ਰਾਪਤ ਕਰੋ। ਅੱਜ ਤੋਂ ਬਾਅਦ ਹਰ ਗੁਰੂ ਕਾ ਸਿੱਖ, ਹਰ ਗੁਰਸਿੱਖ ਮਾਈ ਭਾਈ ਗੁਰੂ ਕਾ ਕੀਰਤਨ ਕਰੇਗਾ। ਹਜ਼ੂਰ ਨੇ ਕਹਿੰਦੇ ਨੇ ਆਪ ਸਰਿੰਦਾ ਲਿਆ ਔਰ ਆਪਣੇ ਮਿੱਠ ਬੋਲੇ ਗਲੇ ਤੋਂ, ਮਿਠਾਸ ਭਰੇ ਗਲੇ ਤੋਂ ਇਲਾਹੀ ਨਾਦ ਗੁਰਬਾਣੀ ਕੀਰਤਨ ਉਚਾਰਨ ਕੀਤਾ ਤੇ ਸੰਗਤਾਂ ਨੂੰ ਆਖਿਆ ਆਓ ਸਾਧ ਸੰਗਤ ਜੀ ਰਲ ਕੇ ਕੀਰਤਨ ਕਰੀਏ। ਇਹ ਹੈ ਮੇਰੇ ਗੁਰੂ ਦੀ ਬਖਸ਼ਿਸ਼ ਜੋ ਅੱਜ ਹਰ ਗੁਰੂ ਕਾ ਸਿੱਖ ਮਾਈ ਭਾਈ ਬਿਰਧ ਬੱਚਾ ਗੁਰੂ ਕਾ ਕੀਰਤਨ ਕਰ ਸਕਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਕੀਰਤਨ ਕਰਦਾ ਹੈ। ਸ਼ਾਇਦ ਜੇ ਕਿਧਰੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ, ਸੱਤਾ ਤੇ ਬਲਵੰਡ ਨੂੰ ਕਿਧਰੇ ਅਹੰਕਾਰ ਨਾ ਆਉਂਦਾ, ਇਹ ਬਖਸ਼ਿਸ਼ ਆਪਾਂ ਸਾਰਿਆਂ ਨੂੰ ਕਿੱਥੋਂ ਪ੍ਰਾਪਤ ਹੋਣੀ ਸੀ। ਇਹੀ ਹਾਲ ਹੋਣਾ ਸੀ ਜਿਵੇਂ ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ ਕਰ

ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ। ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤਸਾਲਾ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ

नाहीं प्रभ सब किश तेरा, ईगे निर्गुण उगे सरगुण, केल करत विच स्वामी मेरा। बेनती कर रहा है भाई नंद लाल, कलगीधर सच्चे पातशाह दे दर्शन कीते ते दिल दे बैठा, क्योंकि जिथे मन मनना हुंदा है उथे पहली नजर विच मन मन जांदा है। भाई नंद लाल ने जदों कलगीधर सच्चे पातशाह दे दर्शन कीते ते मन मन गए। अज मंग रहे साहब कलगीधर सच्चे पातशाह दे चरण फड़ के एक अमोलक दात मंग रहे। हजूर कलगीधर पातशाह सिंघासन ते बैठे हन, गल पल्ला पाया भाई नंद लाल ने ता की मंगे है। गरीब नवाज जे तुठे हो ता एक नजर मेर दी करियो, एक मेर दी निगाह जे मेरे वाल चा करें। कया जान बदल विच देसा एक नजर मेर दी करियो, गरीब नवाज जे एक निगाह मेरे वल मेर दी करो ते इस दे बदले मैं अपनी जिंद जान ताडे चरना विच पेटा कर दे। कया जान बदल विच देसा एक नजर मेर दी करियो, ए बेनती जिसले नंद लाल ने कीती क्योंकि उसने मुल पा दिता नजर दा। कलगीधर सच्चे पासा आखन लगे नंद लाल ए शह मुल नहीं मिलदी, ए मुल दी वस्तु नहीं, ए जिस किसे नु भी प्राप्त होई ता सदके उस मालिक दी रहमत दे। उस दी बख्शिश नाल जिसनु भी मिली ते तू इस मेर दी निगाह दा मुल पा छड़े। ऐ शह मुल नाल नहीं मिलदी। कया जान बदल विच देसा एक नजर मेर दी करियो, ता अगों जवाब दिता सौदा ए मंजूर नहीं उस आख सुनाया अड़ियो। साहब आखन लगे नंद लाल ए सौदा मेनू पुगदा नहीं, कोई भी सौदा ऐसा नहीं करदा जिदे विच काटा होवे। जिहड़ा सौदा ना पुगदा होवे ओ कोई करदा है, इस करके नंद लाल ए सौदा मेनू पुगदा नहीं। ता मुड़ बेनती कीती कहया जान बदल विच देसा एक नजर मेर दी करियो, सौदा ए मंजूर नहीं उस आस सुनाया अड़ियो। भाई नंद लाल साहब अपनी जुबानी आप दस रहे हन, जिस वेले कलगीधर सच्चे पातशाह दे कोलों मैं दात मंगी ता किवें मेरे ते बख्शिश होई। कया जान बदल विच देसा एक नजर मेर दी करियो, ता अगों जवाब मिलिया सौदा ए मंजूर नहीं उस आख सुनाया अड़ियो। ता नंदलाल रो पिया गरीब नवाज, एक नजर दे बदले मैं अपनी जिंद जान देन नू तैयार हां। ता दूसरी बेनती कीती कहया एक निगाह दे बदले मैं जान अपनी हां देंदा क्यों नहीं लेंदा। कलगीधर सच्चे पातशाह ने जवाब दिता नंद लाल मित्र क्या विच तेरे साडे ए सौदा नहीं हुंदा, अग नहीं पैंदा, ए सौदा मैनू पुगदा नहीं। पहला तू मेनू अपनी जिंद जान देवे ते ओदे बदले मैं तेनू एक मेर दी निगाह करा। ए तू दाता होया देन वाला ते फिर मैं मंगता ना। भाई नंदलाल ए सौदा मेनू पुगदा नहीं। कया एक नजर दे बदले मैं जान अपनी हां देंदा क्यों नहीं लेंदा, मित्र क्या विच तेरे साडे ए सौदा नहीं हुंदा, अग नहीं पैंदा। भाई नंद लाल चरणा नु लिपट गया गरीब नवाज, मैं बड़ा सियाणा समझदार
ਵੱਡੇ ਵੱਡੇ ਮਸਲੇ ਹੱਲ ਕਰਨ ਵਾਲਾ, ਪਰ ਤੇਰੇ ਚਰਣਾਂ ਵਿੱਚ ਆ ਕੇ ਮੇਰੀ ਹੈਰਤ ਗੁੰਮ ਹੋ ਗਈ। ਮੇਰੀ ਅਕਲ ਕੰਮ ਨਹੀਂ ਕਰ ਰਹੀ, ਗਰੀਬ ਨਵਾਜ ਕੀ ਮੰਗਾਂ। ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਆਖਿਆ, ਨੰਦ ਲਾਲ ਸਿਰ ਦੀ ਕੋਈ ਲੋੜ ਨਾ, ਉੱਥੇ ਸਿਰ ਦੇਵਣ ਵਾਲਾ ਦੇਣ, ਉੱਥੇ ਸਿਰ ਦੀ ਲੋੜ ਨਹੀਂ। ਆ ਜਿਹੜਾ ਕਹਿੰਦਾ ਨਾ ਮੈਂ ਕੀ ਦਿਆਂ, ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ 18ਵੇਂ ਟਾਪੂ ਵਿੱਚ ਗਏ, ਰਾਜਾ ਸੁਗੜ ਸੈਨ ਦਰਸ਼ਨ ਕਰਨ ਵਾਸਤੇ ਆਇਆ। ਚੰਡੇ ਬਾਡੀ ਨੂੰ ਸਾਹਿਬਾਂ ਨੇ ਨਿਹਾਲ ਕੀਤਾ। ਚੰਡੇ ਬਾਡੀ ਦੇ ਕੋਲ ਆਉਂਦਾ ਸੀ ਇੰਦਰ ਸੈਨ, ਉਗਰ ਸੈਨ ਦਾ ਭਾਣਜਾ। ਉਹਨੇ ਖਬਰ ਕੀਤੀ, ਮਾਮਾ ਜੀ ਦਰਸ਼ਨ ਕਰ ਲੋ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਦੇ ਦਰਸ਼ਨ ਕਰ ਲੋ, ਭੁੱਖਾ ਨਿਕਲ ਜਾਣਗੀ। ਤੇ ਰਾਜਾ ਆਪ ਚੱਲ ਕੇ ਆਇਆ, ਨਾਲ ਮੋਤੀਆਂ ਦੇ ਥਾਲ, ਹੀਰੇ ਜਵਾਹਰਾਤ। ਜਿਸ ਵੇਲੇ ਸਾਹਿਬ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਪਹੁੰਚਿਆ ਤੇ ਥਾਲ ਅੱਗੇ ਰੱਖਿਆ ਤੇ ਗੱਲ ਪੱਲਾ ਪਾ ਕੇ ਬੇਨਤੀ ਕੀਤੀ, ਗਰੀਬ ਨਵਾਜ ਇਹ ਭੇਟਾ ਮਨਜ਼ੂਰ ਕਰੋ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਰਾਜਾ ਕੀ ਲੋੜ ਸੀ ਇਹ ਪਦਾਰਥ ਲਿਆਉਣ ਦੀ, ਇਹ ਭੇਟਾ ਲਿਆਉਣ ਦੀ? ਕਹਿੰਦਾ ਗਰੀਬ ਨਵਾਜ, ਮੈਂ ਤੁਹਾਡਾ ਸਿੱਖ ਜੋ ਹੋਇਆ, ਸਿੱਖ ਦਾ ਫਰਜ਼ ਹੈ ਆਪਣੇ ਗੁਰੂ ਅੱਗੇ ਕੁਝ ਭੇਟਾ ਰੱਖੇ, ਤੋ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਇਹ ਕੁਝ ਭੇਟਾ ਹੈ ਜੋ ਤੇਰੇ ਚਰਨਾਂ ਵਿੱਚ ਹਾਜ਼ਰ ਹੈ, ਆਪ ਕਬੂਲ ਕਰੋ। ਇਹ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਆਖਣਗੇ, ਰਾਜਾ ਕੋਈ ਆਪਣੀ ਸ਼ੈ ਦੇ, ਆਪਣੀ ਬੇਗਾਨੀ ਕਿਉਂ ਦੇ ਰਹੇ? ਰਾਜੇ ਨੇ ਆਖਿਆ, ਗਰੀਬ ਨਵਾਜ, ਇਹ ਮੋਤੀਆਂ ਦਾ ਥਾਲ ਮੇਰਾ, ਜਿਸ ਖਜ਼ਾਨੇ ਵਿੱਚੋਂ ਇਹ ਮੋਤੀਆਂ ਦਾ ਥਾਲ ਆਇਆ ਉਹ ਖਜ਼ਾਨਾ ਮੇਰਾ। ਬਾਬੇ ਆਖਿਆ, ਰਾਜਾ ਇਹ ਖਜ਼ਾਨਾ ਤੇਰਾ ਕਿੱਥੋਂ? ਇਹ ਗੱਲ ਤੇਰਾ ਦਾਦਾ ਕਹਿੰਦਾ ਮਰ ਗਿਆ, ਰਾਜ ਮੇਰਾ ਖਜ਼ਾਨਾ ਮੇਰਾ ਹੈ ਕੋਈ? ਅੱਗੋਂ ਇਹ ਖਜ਼ਾਨਾ ਤੇਰੇ ਪਿਤਾ ਦਾ ਬਣ ਗਿਆ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ, ਫਿਰ ਜਪੋ ਸ੍ਰੀ ਵਾਹਿਗੁਰੂ। ਰਾਜਾ ਸੋਚੀ ਪੈ ਗਿਆ, ਸੱਚ ਆਖਿਆ, ਜੇ ਰਾਜ ਮੇਰਾ ਨਹੀਂ, ਚੰਗਾ ਜੇ ਰਾਜ ਮੇਰਾ ਨਹੀਂ, ਧਨ ਮੇਰਾ ਨਹੀਂ ਤਾਂ ਮਨ ਲੈ ਲਓ। ਬਾਬੇ ਆਖਿਆ, ਮਨ ਤੇਰਾ ਕਿੱਥੋਂ? ਇੱਕ ਸਕਿੰਟ ਵਿੱਚ ਪਤਾ ਨਹੀਂ ਕਿੱਥੋਂ ਦਾ ਚੱਕਰ ਲਾ ਕੇ ਆ ਜਾਂਦਾ। ਜੇ ਮਨ ਤੇਰਾ ਹੋਵੇ ਤਾਂ ਤੇਰੇ ਹੁਕਮ ਵਿੱਚ ਚੱਲੇ। ਗਰੀਬ ਨਵਾਜ, ਜੇ ਧਨ ਨਹੀਂ ਲੈਂਦੇ, ਮਨ ਨਹੀਂ ਲੈਂਦੇ ਤਾਂ ਤਨ ਹਾਜ਼ਰ ਹੈ। ਬਾਬੇ ਆਖਿਆ, ਤਨ ਤੇਰਾ ਕਿੱਥੋਂ? ਤਨ ਲੋਕਾਂ ਤਨ ਪਸਮੇ ਟੇਰੀ, ਤਨ ਤਾਂ ਲੋਕ ਲੈ ਜਾਣਗੇ ਤੇ ਤਨ ਤਾਂ ਤੇਰਾ ਮਿੱਟੀ ਦੀ ਮੁੱਠ ਹੈ, ਪਤਾ ਨਹੀਂ ਕਿਸ ਵੇਲੇ ਸਵਾਹ ਹੋ ਜਾਏ। ਹੁਣ ਰਾਜਾ ਰੁੰਨਾ, ਤਨ ਮੇਰਾ ਨਹੀਂ, ਮਨ ਮੇਰਾ ਨਹੀਂ, ਤਨ ਮੇਰਾ ਨਹੀਂ ਤਾਂ ਮੈਂ ਕੀ ਦਿਆਂ? ਬਾਬੇ ਆਖਿਆ, ਰਾਜਾ ਆ ਜਿਹੜਾ ਆਖਦਾ ਨਾ ਮੈਂ ਕੀ ਦਿਆਂ, ਇਹ ਮੈਂ ਮੈਨੂੰ ਦੇ ਦੇ। ਰੋ ਪਿਆ, ਚਰਨ ਫੜ ਕੇ ਆਖਦਾ, ਗਰੀਬ ਨਵਾਜ, ਇਹ ਮੈਂ ਮੈਥੋਂ ਦਿੱਤੀ ਨਹੀਂ ਜਾਂਦੀ, ਤੁਸੀਂ ਆਪੇ ਹੀ ਲੈ ਲਓ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਮੁਬਾਰਕ ਹੱਥ ਸਿਰ ਤੇ ਟਿਕਿਆ, ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈ, ਮੈਂ ਖਿੱਚ ਲਈ ਤੇ ਤੂੰ ਦਾ ਨਿਵਾਸ ਕਰ ਦਿੱਤਾ। ਹੁਣ ਰਾਜੇ ਦੀ ਸਮਾਧ ਲੱਗ ਗਈ, ਬੁੱਲ ਫਰਕ ਰਹੇ ਹਨ। ਹਜ਼ੂਰ ਆਖਣ ਲੱਗੇ, ਬਾਲਿਆ ਰਾਜੇ ਨਾਲ ਕੰਨ ਲਾ ਨਾ, ਅੰਦਰੋਂ ਮੈਂ ਦੀ ਆਵਾਜ਼ ਆ ਰਹੀ ਹੈ ਕਿ ਤੂੰ ਦੀ? ਜਾਂ ਬਾਲੇ ਨੇ ਕੰਨ ਲਾਇਆ ਤੇ ਅੰਦਰੋਂ ਆਵਾਜ਼ ਆ ਰਹੀ ਸੀ।

ਰਾਜੇ ਦੀ ਸਮਾਧ ਲੱਗੀ ਹੈ ਤੇ ਬੋਲ ਰਿਹਾ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਅੰਦਰੋਂ ਮੈਂ ਖਿੱਚ ਲਈ ਤੇ ਤੂੰ ਦਾ ਨਿਵਾਸ ਕਰ ਦਿੱਤਾ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਜਾਂ ਰਾਜੇ ਦੀ ਸਮਾਧ ਖੁੱਲੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਏ ਗਰੀਬ ਨਵਾਜ ਹਜ਼ੂਰ ਕਹਿਣ ਲੱਗੇ ਰਾਜਾ ਜਾਓ ਰਾਜ ਕਰੋ ਕਹਿੰਦਾ ਜੀ ਕੌਣ ਰਾਜਾ ਤੇ ਕਿਸਦਾ ਰਾਜ ਤਨ ਮੇਰਾ ਨਹੀਂ ਮਨ ਮੇਰਾ ਨਹੀਂ ਤਨ ਮੇਰਾ ਨਹੀਂ ਕੌਣ ਹੈ ਜੋ ਰਾਜ ਕਰੇ ਬਾਬੇ ਆਖਿਆ ਮੈਂ ਗੋਰਖ ਨਹੀਂ ਵੀ ਕੰਨੀ ਮੁੰਦਰਣੇ ਪਾ ਕੇ ਜੰਗਲਾਂ ਨੂੰ ਤੋਰਦਿਆਂ ਮੈਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਰਾਜ ਭਾਗ ਵਿੱਚ ਰਹਿੰਦਿਆਂ ਹੋਇਆਂ ਸਭੋ ਕੁਛ ਬਖਸ਼ਣਾ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਏ ਜਾਓ ਰਾਜਾ ਰਾਜ ਕਰ ਅੱਗੇ ਇਸ ਰਾਜ ਨੂੰ ਆਪਣਾ ਰਾਜ ਜਾਣ ਕੇ ਕਰਦਾ ਸੈ ਹੁਣ ਮੇਰਾ ਬੰਦਾ ਤੇ ਮੇਰਾ ਰਾਜ ਮੇਰਾ ਸਮਝ ਕੇ ਕਰ ਮੇਰਾ ਬੰਦਾ ਤੇ ਮੇਰਾ ਰਾਜ ਚਰਨਾਂ ਤੇ ਡਹਿ ਪਏ ਗਰੀਬ ਨਵਾਜ ਇਸ ਰਾਜ ਚ ਰਹਿੰਦਿਆਂ ਹੋਇਆਂ ਵੀ ਤੇਰੀ ਯਾਦ ਨਾ ਭੁੱਲ ਤੇਰਾ ਨਾਮ ਨਾ ਵਿਸਰੇ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ ਬਚਨ ਕੀਤਾ ਨੰਦ ਲਾਲ ਸਿਰ ਦੀ ਉੱਥੇ ਲੋੜ ਨਾ ਕੋਈ ਸਿਰ ਦੇਵਣ ਵਾਲਾ ਦੇਣਾ ਦੇਵਣ ਵਾਲਾ ਦੇ ਕੇ ਫਿਰ ਨਹੀਂ ਮੰਗਣ ਵਾਲਾ ਰਹਿਣਾ ਕੌਣ ਹੈ ਸਿਰ ਦੇਣ ਵਾਲਾ ਤੇ ਕੌਣ ਹੈ ਮੰਗਣ ਵਾਲਾ ਇਹ ਮੈਂ ਮੈਨੂੰ ਦੇ ਦੇ ਆਪਣੀ ਹੋਮੇ ਮਿਟਾ ਦੇ ਬਾਬਾ ਜੀ ਵੀ ਬਚਨ ਕਰਦੇ ਸਨ ਮੈਂ ਮੇਰੀ ਨੇ ਦਿੱਤੀ ਤੈਨੂੰ ਵਾਹਿਗੁਰੂ ਤੋਂ ਦੂਰੀ ਮੈਂ ਮੇਰੀ ਨੇ ਦਿੱਤੀ ਤੈਨੂੰ ਵਾਹਿਗੁਰੂ ਤੋਂ ਦੂਰੀ ਕਰਦੇ ਦੂਰ ਖੁਦੀ ਦਾ ਪਰਦਾ ਦਰਗੇ ਮਿਲੇ ਹਜ਼ੂਰੀ ਜਿਸਨੇ ਮੈਂ ਕੱਢ ਦਿੱਤੀ ਹੈ ਹਿਰਦੇ ਵਿੱਚੋਂ ਉਸਦੇ ਹਿਰਦੇ ਵਿੱਚ ਗੁਰੂ ਕਾ ਨਿਵਾਸ ਹੋ ਗਏ ਗੁਰੂ ਕੇ ਚਰਨ ਟਿਕ ਗਏ ਉਹ ਪੁਕਾਰ ਕੇ ਆਖਦਾ ਮੈਂ ਨਾਹੀ ਕਿਸ ਹਾਂ ਨਹੀਂ ਕਿਸ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ ਧੰਨ ਬਾਬਾ ਨੰਦ ਸਿੰਘ ਮਹਾਰਾਜ ਬਚਨ ਕਰਦੇ ਸਨ ਔਰ ਇਹ ਬਚਨ ਸਤਿਕਾਰਯੋਗ ਸੰਤ ਸੁਜਾਨ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਸੁਣੇ ਹਨ ਬਾਬਾ ਜੀ ਬਚਨ ਕਰਦੇ ਸਨ ਲੱਖਾਂ ਦਾ ਵਪਾਰੀ ਹੋਵੇ ਧੀਆਂ ਪੁੱਤਰ ਗੋਦੀ ਵਿੱਚ ਖੇਡਦੇ ਹੋਵਣ ਮੀਰ ਵਜ਼ੀਰ ਅਹਿਲਕਾਰ ਹੱਥ ਬੱਧੀ ਖਲੋਤੇ ਹੋਵਣ ਤੇ ਗੁਰੂ ਕਾ ਸਿੱਖ ਕੀ ਆਖੇ

ਆਖੇ ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਤੇ ਫਿਰ ਪਾਈਏ। ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਪੁੰਨ ਦਾਨ ਕੀਤੇ ਉਹ ਵੀ ਤੇਰੇ, ਪੁੰਨ ਵੀ ਤੇਰੇ, ਪਾਪ ਵੀ ਤੇਰੇ। ਬਾਬਾ ਜੀ ਆਖਦੇ ਸਨ ਮੈਂ ਵੀ ਤੇਰਾ, ਕਿ ਜਿਤਨਾ ਚਿਰ ਮੈਂ ਅੰਦਰੋਂ ਜਾਂਦੀ ਨਹੀਂ ਤੂੰ ਦਾ ਨਿਵਾਸ ਨਹੀਂ ਹੁੰਦਾ। ਬਾਬਾ ਜੀ ਬਚਨ ਕਰਦੇ ਸਨ ਗੁਰੂ ਨਾਨਕ ਕੀ ਦਾ, ਅਖੇ ਜੋ ਗੁਰੂ ਨਾਨਕ ਦਾ। ਗੁਰੂ ਨਾਨਕ ਉਸਦਾ ਹੋ ਜਾਏਗਾ ਜੋ ਗੁਰੂ ਨਾਨਕ ਦਾ ਬਣ ਜਾਏਗਾ। ਬਚਨ ਕਰਦੇ ਸਨ ਤੂੰ ਨਿਤ ਨੇਮ ਨਾ ਛੱਡ, ਗੁਰੂ ਨਾਨਕ ਤੇਰੀ ਬਾਂਹ ਨਹੀਂ ਛੱਡੇ। ਗੁਰੂ ਦਾ ਬਚਨ ਹੈ ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਉਹ ਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਹਿਰਦੇ ਵਿੱਚ ਨਿਮਰਤਾ ਧਾਰਨ ਕੀਤੀ ਹੈ, ਹਉਮੈ ਦਾ ਨਾਸ ਕੀਤਾ ਹੈ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ, ਤੇ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਕਰਕੇ ਮਨ ਨੂੰ ਸਮਝਾਇਆ, ਮਨਾ ਉਤਰ ਹੰਕਾਰ ਦੇ ਕਿੰਗਰੇ ਤੋਂ, ਨਦੀਆਂ ਵੇਖ ਨਿਵਾਣਾ ਵੱਲ ਵਹਿੰਦੀਆਂ ਨੇ। ਇਹ ਕਦੀ ਨਦੀਆਂ ਨਾਲਿਆਂ ਦੇ ਪਾਣੀ ਨੂੰ ਵੇਖਿਓ ਕਿਵੇਂ ਨਿਵਾਣ ਵੱਲ ਜਾਂਦੇ। ਮਨਾ ਉਤਰ ਹੰਕਾਰ ਦੇ ਕਿੰਗਰੇ ਤੋਂ, ਨਦੀਆਂ ਵੇਖ ਨਿਵਾਣਾ ਵੱਲ ਵਹਿੰਦੀਆਂ ਨੇ। ਕਿਤੇ ਆਪਣੇ ਮਨ ਨੂੰ ਵੀ ਚੋਟ ਲਾਇਆ ਕਰ। ਅੰਮ੍ਰਿਤ ਵੇਲਾ ਹੋਵੇ, ਰਹਿਣ ਪਿੰਨੜੀ ਹੋਵੇ, ਤਾਰੇ ਚਮਕਦੇ ਹੋਵਣ, ਤੇਰੇ ਮਨ ਨੂੰ ਚਾਹ ਹੋਵੇ, ਮੈਂ ਜਪਣਾ ਸਤਨਾਮ ਸ੍ਰੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਕਿਹੜਾ ਉਲਾਂਭਾ ਦਿੱਤਾ ਪਿਛਲੀ ਰਾਤ ਨਾ ਜਾਗਿਓ, ਜੀ ਵੰਦੜਾ ਮੋਇਓ। ਜੇ ਤੈ ਰੱਬ ਵਿਸਾਰਿਓ ਤਾਂ ਰੱਬ ਨਾ ਵਿਸਰਿਓ। ਤੂੰ ਤਾਂ ਰੱਬ ਨੂੰ ਵਿਸਾਰ ਛੱਡੇ, ਪਰ ਉਹਨੇ ਤੈਨੂੰ ਨਹੀਂ ਵਿਸਾਰਿਆ। ਤੇਰੇ ਸਭ ਪਾਪ ਔਰ ਪੁੰਨ ਵੇਖਦਿਆਂ ਹੋਇਆਂ ਵੀ ਸਭੋ ਕੁਛ ਤੈਨੂੰ ਦਿੰਦਾ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਗਨਾਰੇ। ਲਾਗ ਪਰੇ ਤੇਰੇ ਦਾਨ ਸਿਉ, ਨੈ ਚਿਤ ਖਸਮਾਰੇ। ਤਾਂ ਨੰਦ ਲਾਲ ਨੇ ਬੇਨਤੀ ਕੀਤੀ, ਗਰੀਬ ਨਵਾਜ ਹੁਣ ਕੌਣ ਹੈ ਜੋ ਤੇਰੇ ਕੋਲੋਂ ਕੁਝ ਮੰਗੇ। ਮੰਗਣ ਵਾਲਾ ਹੀ ਖਤਮ ਹੋ ਗਿਆ। ਹਜ਼ੂਰ ਕਲਗੀਧਰ ਪਾਤਸ਼ਾਹ ਆਖਣ ਲੱਗੇ, ਨਹੀਂ ਨੰਦ ਲਾਲ ਕੁਛ ਮੰਗ ਲੈ, ਮੈਂ ਦੇਣ ਉੱਤੇ ਆਇਆ, ਕੁਛ ਮੰਗ। ਕਹਿੰਦਾ ਜੀ ਕੀ ਮੰਗ, ਤੁਸੀਂ ਆਪੇ ਹੀ ਬਖਸ਼ਿਸ਼ ਕਰ ਦੇ। ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਨੇ ਮਿਹਰ ਬਖਸ਼ਿਸ਼ ਕਰ ਦਿੱਤੀ ਨੰਦ ਲਾਲ ਤੇ ਉੱਤੇ। ਮੰਗਣ ਵਾਲੇ ਨੂੰ ਮਿਟਾ ਦਿੱਤਾ, ਹਉਮੈ ਨਿਵਿਰਤ ਕਰ ਦਿੱਤੀ, ਤੇ ਅੱਜ ਹੁਣ ਨੰਦ ਲਾਲ ਨੂੰ ਇੰਜ ਜਾਪਦਾ ਜਿਵੇਂ ਮੇਰਾ ਮਨ ਧੂੜੀ ਹੋ ਗਏ। ਮਨ ਨਿਮਰਤਾ ਵਿੱਚ ਆ ਗਏ। ਇਸੇ ਕਰਕੇ ਮਨ ਨੂੰ ਸਮਝਾਇਆ, ਮਨ ਨੂੰ ਚੋਟ ਲਾਈ ਹੈ, ਕੀ ਆਖੇ।

ਮੰਗੋ ਗੁਰੂ ਨਾਨਕ ਦੇ ਦਰ ਤੋਂ, ਅੱਜ ਚੋਲੀ ਫਿਲਾਓ ਗਰੀਬ ਨਵਾਜ, ਤੇਰੇ ਦਰ ਤੋਂ ਲੋਕ ਪਰਲੋਕ ਦੇ ਸੁੱਖ ਮਿਲਦੇ। ਗ੍ਰਸਤੀ ਨੂੰ ਸਭ ਕੁਛ ਚਾਹੀਦਾ, ਪਰ ਗਰੀਬ ਨਵਾਜ ਸਭ ਕੁਛ ਪ੍ਰਾਪਤ ਹੁੰਦਿਆਂ ਵੀ ਸਿੱਖ ਅੰਦਰੋਂ ਕੀ ਆ

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪਰਮ ਸੇਵਕ ਰਾਜਾ ਸੁਗੜ ਸੈਨ ਤੇ ਕਲਗੀਧਰ ਸੱਚੇ ਪਾਤਸ਼ਾਹ ਦਾ ਪਰਮ ਸੇਵਕ ਭਾਈ ਨੰਦ ਲਾਲ ਹੁਣ ਬਖਸ਼ਿਸ਼ਾਂ ਪਾ ਕੇ ਸਤਿਗੁਰੂ ਦੀ ਉਸਤਤ ਕਰ ਰਿਹਾ।

ਕੀ ਮੁਕਾਬਲਾ ਹੈ ਤੇਰਾ ਤੇ ਮੇਰਾ। ਮੇਰੇ ਹਿਰਦੇ ਚ ਕਪਟ ਹੈ ਤੇ ਤੂੰ ਮੇਰੇ ਕਪਟ ਨੂੰ ਜਾਣਨਾ। ਮੈਂ ਵੀ ਕੁਝ ਜਾਣਨਾ, ਮੈਂ ਸਿਰਫ ਇੰਨਾ ਜਾਣਨਾ ਕਿ ਤੈਨੂੰ ਬਖਸ਼ਣਾ ਵੀ ਆਉਂਦਾ। ਜੇ ਤੂੰ ਸਾਡੇ ਦਿਲ ਦੀਆਂ ਜਾਣਨਾ ਹੈ ਤੇ ਤੈਨੂੰ ਜਾਣ ਕੇ ਫਿਰ ਬਖਸ਼ਣਾ ਵੀ ਆਉਂਦਾ। ਵੇਖ ਕੇ ਸਾਡੇ ਬਾਰੇ ਜਾਣ ਕੇ ਫਿਰ ਖਿਮਾ ਕਰ ਦੇਣ ਦੀ ਵੀ ਗੱਲ ਤੇਰੀ ਹੈ, ਤੇ ਜੇ ਸਾਡੇ ਵੱਲੋਂ ਗਿਣਿਆ ਜਾਵੇ ਤੇ ਫਿਰ ਤਾਂ ਬੜਾ ਮੁਸ਼ਕਲ ਹੈ। ਜੇ ਮਾਲਕ ਤੈਨੂੰ ਪ੍ਰਵਾਨ ਕਰਨ ਵਾਸਤੇ, ਤੈਨੂੰ ਪ੍ਰਵਾਨ ਹੋਣ ਵਾਸਤੇ, ਤੈਨੂੰ ਪ੍ਰਾਪਤ ਕਰਨ ਵਾਸਤੇ ਮੈਂ ਆਪਣੇ ਵੱਲ ਵੇਖਾਂ, ਨਾ ਮੇਰੇ ਕੋਲ ਰੂਪ ਹੈ, ਨਾ ਮੇਰੇ ਕੋਲ ਅੱਖਾਂ ਨੇ, ਨਾ ਅੱਖਾਂ ਵਿੱਚ ਉਹ ਨਜ਼ਰ ਹੈ ਜਿਹੜੀ ਤੈਨੂੰ ਵੇਖ ਤੇ ਮਾਣ ਸਕੇ, ਨਾ ਮੇਰੇ ਕੋਲ ਰੂਪ ਹੈ ਜਿਹੜਾ ਤੈਨੂੰ ਦਿਖਾਇਆ ਜਾ ਸਕੇ, ਨਾ ਮੇਰੇ ਕੋਲ ਜ਼ਬਾਨ ਹੈ ਜਿਹਦੇ ਵਿੱਚੋਂ ਮਿੱਠੇ ਮਿੱਠੇ ਬਚਨਾਂ ਨਾਲ ਮੈਂ ਤੈਨੂੰ ਰਿਝਾ ਸਕਾਂ। ਬਲਕਿ ਮੇਰੀ ਤਾਂ ਸੁਰਤ ਦੇ, ਮੇਰੀ ਕਰਨੀ ਦੇ ਹੱਥ ਪੈਰ ਵੀ ਸਿੱਧੇ ਨੇ। ਕੁਲਹੀਨ ਕਹਿ ਲਓ, ਗੁਣਹੀਨ ਕਹਿ ਲਓ, ਤੇ ਜਿਹਦੀ ਕੁੱਲ ਵੀ ਕੋਈ ਨਾ ਹੋਵੇ, ਜਿਹਦਾ ਗੁਣ ਵੀ ਕੋਈ ਨਾ ਹੋਵੇ, ਉਹਦੀ ਸੋਭਾ ਵੀ ਕਾਹਦੀ। ਐਸੀ ਅਵਸਥਾ ਚ ਮੈਂ ਤੈਨੂੰ ਪ੍ਰਾਪਤ ਕਿਵੇਂ ਹੋਵਾਂ, ਤੈਨੂੰ ਪ੍ਰਵਾਨ ਕਿਵੇਂ ਹੋਵਾਂ, ਤੇਰੇ ਨੇੜੇ ਕਿਵੇਂ ਹੋਵਾਂ, ਕੋਈ ਚਾਰਾ ਨਹੀਂ। ਹਾਂ, ਜਦ ਇਹ ਜਾਣਨਾ ਕਿ ਤੇਰਾ ਬਿਰਧ ਬਖਸ਼ ਲੈਣ ਵਾਲਾ, ਤੇਰਾ ਸੁਭਾਅ, ਤੇਰਾ ਨੇਮ ਬਖਸ਼ ਲੈਣ ਦਾ, ਉਦੋਂ ਆ ਕੇ ਭਰੋਸਾ ਥੋੜਾ ਹੋ ਜਾਂਦਾ।

ਤੇਰੇ ਬਾਰੇ ਸੁਣਦਾ ਹਾਂ, ਸਮਝਦਾ ਹਾਂ, ਮੈਂ ਮੰਨਦਾ ਹਾਂ। ਜੋ ਹਮ ਅਧਮ ਕਰਮ ਕੈ ਪਤਿਤ ਪਏ, ਮਾੜੇ ਕੰਮਾਂ ਕਰਕੇ ਅਸੀਂ ਤਾਂ ਪਾਪੀ ਹੋ ਗਏ, ਪਰ ਤੇਰਾ ਵੀ ਤਾਂ ਨਾਂ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਤੈਨੂੰ ਤਾਂ ਲੋਕ ਕਹਿੰਦੇ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੋ ਪਹਿ ਦੁਖੀ ਅਰ ਦੀਨ ਪਰਚੀਨ ਲਗ ਪੁਰਾਣੇ, ਮਾੜੇ ਕਰਮਾਂ ਕਰਕੇ ਦੁਖੀ ਹੋ ਗਏ ਹਾਂ, ਤੇ ਤੇਰਾ ਵੀ ਤਾਂ ਨਾਂ ਦੁੱਖ ਭੰਜਣ, ਦੀਨ ਦੁੱਖ ਭੰਜਣ ਬਿਰਧ ਬਿਰਧਾਇਓ ਹੈ। ਤੇਰਾ ਵੀ ਤਾਂ ਸੁਭਾਅ ਪੁਰਾਣਾ ਹੈ ਕਿ ਦੀਨਾਂ ਦੇ ਦੁੱਖ ਦੂਰ ਕਰਦਾ ਹੈ। ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ, ਮਾੜੇ ਕੰਮਾਂ ਦੇ ਬੰਧਨ ਚ ਪਏ ਹੋਏ, ਅਸੀਂ ਜਿਉਂਦੇ ਹੀ ਨਰਕ ਚ ਪਏ ਗਏ। ਕੁਝ ਤਾਂ ਹੁੰਦੇ ਨੇ ਮਰਨ ਤੋਂ ਬਾਅਦ ਨਰਕਾਂ ਚ ਜਾਣਗੇ, ਐਸਾ ਸੋਚੀ ਬੈਠੇ ਨੇ, ਨਰਕ ਤੋਂ ਡਰਦੇ ਨੇ, ਪਰ ਮੇਰੇ ਮਾੜੇ ਕੰਮਾਂ ਨੇ ਤਾਂ ਮੈਨੂੰ ਇੱਥੇ ਹੀ ਨਰਕ ਬਣਾ ਕੇ ਰੱਖ ਦਿੱਤਾ। ਹਿਰਦੇ ਵਿੱਚ ਨਰਕ ਬਣ ਗਿਆ, ਘਰ ਚ ਨਰਕ ਬਣ ਗਿਆ। ਜੀਵਨ ਦੀ ਜੁਗਤ ਹੋਵੇ ਤੇ ਘਰ ਸਵਰਗ ਬਣ ਜਾਂਦਾ, ਹਿਰਦਾ ਹੀ ਸਵਰਗ ਬਣ ਜਾਂਦਾ। ਜੀਵਨ ਦਾ ਢੰਗ ਠੀਕ ਨਾ ਹੋਵੇ, ਇੱਕ ਹਿਰਦਾ ਕੀ ਤੇ ਇੱਕ ਘਰ ਕੀ, ਆਲੇ ਦੁਆਲੇ ਨੂੰ ਬੰਦਾ ਨਰਕ ਬਣਾ ਕੇ ਰੱਖ ਦਿੰਦਾ। ਮਰਨ ਤੋਂ ਬਾਅਦ ਤੇ ਨਰਕ ਦੀਆਂ ਗੱਲਾਂ ਇੱਕ ਪਾਸੇ, ਜੀਵਨ ਵਿੱਚ ਵੀ ਨਰਕ ਸਵਰਗ ਚੱਲ ਰਹੇ। ਕੁਝ ਐਸੇ ਵੀ ਨੇ ਜਿਹੜੇ ਕੰਡਿਆਂ ਦੀ ਸੇਜ ਤੇ ਵੀ ਸਵਰਗ ਬਣਾ ਪੈਂਦੇ, ਤੇ ਕੁਝ ਐਸੇ ਵੀ ਨੇ ਮਾੜੇ ਕੰਮਾਂ ਵਾਲੇ ਮੇਰੇ ਵਰਗੇ, ਜਿਹੜੇ ਫੁੱਲਾਂ ਦੀ ਸੇਜ ਤੇ ਵੀ ਨਰਕ ਖੜਾ ਕਰ ਲੈਂਦੇ। ਮੇਰੀ ਕਰਨੀ ਤਾਂ ਇਸ ਤਰ੍ਹਾਂ ਦੀ ਹੈ, ਮੈਂ ਤਾਂ ਨਰਕ ਨਿਵਾਸੀ ਹੋ ਗਿਆ, ਮੈਂ ਨਰਕ ਬਣਾ ਲਿਆ, ਮੈਂ ਜਿਉਂਦਾ ਹੀ ਨਰਕ ਚ ਪੈ ਗਿਆ। ਪਰ ਨਰਕ ਨਿਵਾਰਨ ਜਗਤ ਜਸ ਗਾਇਆ, ਲੋਕੀ ਤੇਰਾ ਜਸ ਗਾਉਂਦੇ ਨੇ, ਤੂੰ ਨਰਕਾਂ ਵਿੱਚੋਂ ਕੱਢ ਲੈਣ ਦੀ ਸਮਰੱਥਾ ਵਾਲਾ। ਤੇ ਨਾਲੇ ਇੱਕ ਗੱਲ ਹੋਰ ਹੈ, ਸੰਸਾਰ ਦੀਆਂ ਗੱਲਾਂ ਹੋਰ ਨੇ, ਨਿਰੰਕਾਰ ਦੀਆਂ ਗੱਲਾਂ ਹੋਰ ਸੁਣੀਆਂ ਨੇ। ਸੰਸਾਰ ਦੀ ਗੱਲ ਤਾਂ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ ਤੇ ਮੈਂ ਉਹਦੇ ਨਾਲ ਕੀ ਕਰਾਂ। ਜ਼ਰਾ ਜਿਹਾ ਪ੍ਰਤੀਤ ਹੋ ਜਾਵੇ ਕਿ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਬੰਦਾ ਵਿਉਂਤਾ ਕਰਦਾ ਕਿ ਹੁਣ ਮੈਂ ਕਿਹੜੇ ਵੇਲੇ ਉਹਨੂੰ ਚਾਰ ਹੱਥ ਵਿਖਾਵਾਂ, ਤੇ ਜੇ ਕਿਤੇ ਇਹ ਅਹਿਸਾਸ ਹੋ ਜਾਵੇ, ਮਹਿਸੂਸ ਹੋ ਜਾਵੇ ਕਿਸੇ ਨੇ ਮੇਰੇ ਨਾਲ ਭਲਾ ਕੀਤਾ ਤੇ ਬੰਦਾ ਚਾਹੁੰਦਾ ਇਹ ਭਾਜੀ ਹੁਣ ਕਦੋਂ ਮੋੜਾਂ। ਪਰ ਇਹ ਤਾਂ ਸੰਸਾਰੀਆਂ ਦੀਆਂ ਗੱਲਾਂ ਨੇ, ਹਿਸਾਬ ਰੱਖਣ ਵਾਲਿਆਂ ਦੀਆਂ ਗੱਲਾਂ ਨੇ, ਤੇ ਤੇਰੇ ਨਾਲ ਤਾਂ ਹਿਸਾਬ ਨਹੀਂ ਰਹਿ ਸਕਦਾ, ਕਿਉਂਕਿ ਜਿਤਨੇ ਤੂੰ ਗੁਣ ਮੇਰੇ ਨਾਲ ਕੀਤੇ ਨੇ, ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ, ਜੇ ਮੈਂ ਉਹਨਾਂ ਦਾ ਹਿਸਾਬ ਕਰਨ ਬਹਿ ਜਾਵਾਂ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਕਿ ਇਹਨਾਂ ਤੇਰਾ

ਪਰ ਇੱਕ ਗੱਲ ਹੈ, ਲੋਕਾਂ ਦੇ ਨਾਲ ਗੁਣ ਕੀਤੇ ਗੁਣ ਹੋਣ ਦੀ ਆਸ, ਗੁਣ ਕਰਨ ਵਾਲੇ ਨਾਲ ਗੁਣ ਕਰਨ ਦਾ ਸੰਕਲਪ, ਐਸਾ ਤਾਂ ਸੰਸਾਰ ਤੇ ਚੱਲਦਾ। ਪਰ ਇਹ ਤਾਂ ਲੋਕੀ ਕਰ ਲੈਂਦੇ ਨੇ, ਇਹ ਕੋਈ ਬੜੀ ਗੱਲ ਨਹੀਂ ਹੈ। ਮਾੜੇ ਚੰਗੇ ਸਾਰੇ ਲੋਕ ਐਸਾ ਕਰ ਲੈਂਦੇ ਨੇ। ਗੁਣ ਕੀ ਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਅਵਗੁਣ ਕੀ ਏ ਗੁਣ ਤੋ ਹੀ ਬਣਾਵੇ। ਸਵਾਦ ਤਾਂ ਵੀ ਮੈਂ ਔਗਣ ਕਰੀ ਜਾਵਾਂ ਤੇ ਤੂੰ ਫਿਰ ਵੀ ਮੇਰੇ ਤੇ ਪਰਉਪਕਾਰ ਜਾਰੀ ਰੱਖ। ਉਹ ਕਥਾ ਆਪਾਂ ਪੜ੍ਹਨੇ ਸੁਣਨੇ ਆ ਨਾ। ਸਾਧੂ ਇਸ਼ਨਾਨ ਕਰ ਰਹੇ ਅਸੀਂ ਸਰਦੀ ਦੇ ਦਿਨ, ਅੰਮ੍ਰਿਤ ਵੇਲਾ, ਨਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਆ। ਇਸ਼ਨਾਨ ਕਰਦਿਆਂ ਕਰਦਿਆਂ ਉਹ ਫੁਟਾਲੇ ਦੀ ਮੱਧਮ ਰੋਸ਼ਨੀ ਵਿਚ ਵੇਖਦਾ ਹੈ ਪਾਣੀ ਦੇ ਵਿਚ ਇਕ ਬਿੱਛੂ ਰੁੜਿਆ ਜਾ ਰਿਹਾ। ਉਸ ਸਰਦੀ ਦੇ ਵਿਚ ਠੰਡੇ ਪਾਣੀ ਵਿਚ ਬਿੱਛੂ ਬੇਜਾਨ ਹੋ ਕੇ ਪਾਣੀ ਚ ਰੁੜਿਆ ਜਾ ਰਿਹਾ ਤੇ ਸਾਧ ਨੂੰ ਤਰਸ ਆ ਗਿਆ। ਉਹਨੇ ਛੇਤੀ ਨਾਲ ਹੱਥ ਅੱਗੇ ਕਰਕੇ ਠੰਡੇ ਪਾਣੀ ਚ ਅੱਗੇ ਹੋ ਕੇ ਉਸ ਬਿੱਛੂ ਨੂੰ ਤਲੀ ਤੇ ਲੈ ਲਿਆ। ਹੱਥ ਦੀ ਨਿੱਘ ਪਾ ਕੇ ਬੇਜਾਨ ਬਿੱਛੂ ਦੇ ਸਰੀਰ ਵਿਚ ਥੋੜੀ ਜਿਹੀ ਹਰਕਤ ਆਈ ਤੇ ਹੌਲੀ ਹੌਲੀ ਜ਼ਿੰਦਗੀ ਪਰਤ ਪਈ। ਮਨੁੱਖੀ ਹੱਥ ਦੀ ਗਰਮੀ ਪਾ ਕੇ, ਮਨੁੱਖੀ ਖੂਨ ਦੀ ਗਰਮੀ ਪਾ ਕੇ ਉਹ ਪਾਣੀ ਦੀ ਠੰਡ ਨਾਲ ਸੁੰਨ ਹੋਇਆ, ਬਿੱਛੂ ਸਜੀਵ ਹੋ ਉੱਠਿਆ, ਹੌਲੀ ਹੌਲੀ ਆਪਣੇ ਪੈਰਾਂ ਤੇ ਹੋਇਆ ਤੇ ਫਿਰ ਮਾਨਸ ਗੰਧ ਪਾ ਕੇ, ਮਨੁੱਖ ਦੇ ਖੂਨ ਦੀ ਗੰਧ ਪਾ ਕੇ ਪੂਰੀ ਹੋਸ਼ ਚ ਆਉਂਦਿਆਂ ਉਹਨੇ ਸਭ ਤੋਂ ਪਹਿਲਾਂ ਕੰਮ ਕੀਤਾ ਜੋ ਕਰਦਾ ਆਇਆ ਕਿ ਮਨੁੱਖ ਦਾ ਖੂਨ ਮਿਲੇ, ਮਨੁੱਖ ਦਾ ਸਰੀਰ ਮਿਲੇ ਤੇ ਡੰਗ ਮਾਰਦਾ ਆਇਆ। ਉਹਨੇ ਡੰਗ ਮਾਰਿਆ, ਬਿੱਛੂ ਦਾ ਡੰਗ ਬੜਾ ਕਹਿ ਰਿਹਾ, ਬੜੀ ਜ਼ਬਰਦਸਤ ਦਰਦ ਪੈਦਾ ਕਰਦਾ। ਉਸ ਦਰਦ ਦੇ ਨਾਲ ਸਾਧੂ ਦਾ ਹੱਥ ਕੰਬ ਗਿਆ, ਹੱਥ ਨੀਲਾ ਪੈ ਗਿਆ, ਜਿੱਥੇ ਉਹਨੇ ਡੰਗ ਮਾਰਿਆ ਉੱਥੇ ਕਾਲਾ ਜਿਹਾ ਨਿਸ਼ਾਨ ਪੈ ਗਿਆ। ਕੰਬੇ ਹੱਥ ਤੋਂ, ਹੱਥ ਕੰਬਣ ਕਰਕੇ ਪਿੱਛੂ ਫੇਰ ਪਾਣੀ ਚ ਡਿੱਗ ਪਏ। ਲੇਕਿਨ ਸਾਧ ਨੇ ਛੇਤੀ ਨਾਲ ਇੱਕ ਕਦਮ ਹੋਰ ਪਾਣੀ ਚ ਗਹਿਰਾ ਜਾ ਕੇ ਉਸ ਬਿੱਛੂ ਨੂੰ ਫੇਰ ਆਪਣੀ ਤਲੀ ਤੇ ਲੈ ਲਿਆ। ਦਰਦ ਨਾਲ ਕੰਬਦੀ ਤਲੀ ਤੇ ਫੇਰ ਬਿੱਛੂ ਨੂੰ ਬਿਠਾ ਲਿਆ। ਕੁਛ ਤਾਂ ਵੈਸੇ ਮਨੁੱਖੀ ਸਰੀਰ ਦੀ ਗਰਮੀ ਤੇ ਡੰਗ ਵਜੇ ਕਰਕੇ ਉਹ ਤਲੀ ਹੋਰ ਗਰਮ ਹੋ ਉੱਠੀ। ਐਤਕੀ ਬਿੱਛੂ ਹੋਰ ਛੇਤੀ ਉਸ ਸਰਦੀ ਦੇ ਪ੍ਰਭਾਵ ਤੋਂ ਨਿਕਲ ਗਿਆ, ਕਿਉਂਕਿ ਹੁਣ ਤਾਂ ਪਾਣੀ ਚ ਡਿੱਗਦੇ ਹੀ ਚੁੱਕ ਲਿਆ ਗਿਆ। ਬਹੁਤ ਛੇਤੀ ਹੋਸ਼ ਵਿਚ ਆਇਆ, ਬਹੁਤ ਛੇਤੀ ਆਪਣੀ ਪੈਰਾਂ ਤੇ ਹੋਇਆ ਤੇ ਦੂਜੀ ਵਾਰੀ ਫੇਰ ਉਹਨੇ ਤਲੀ ਦੇ ਵਿਚਕਾਰ ਡੰਗ ਮਾਰੇ। ਦਰਦ ਅੱਗੇ ਹੀ ਅਸਹਿ ਸੀ, ਹੁਣ ਦੂਜੀ ਥਾਂ ਤੇ ਡੰਗ ਵੱਜਾ, ਹੱਥ ਫੇਰ ਲਰਜ਼ ਗਿਆ, ਕੰਬ ਗਿਆ, ਸਾਧੂ ਦੇ ਹੱਥੋਂ ਪਿੱਛੂ ਫੇਰ ਡਿੱਗ ਪਿਆ। ਪਾਣੀ ਚ ਰੁੜੇ ਜਾਂਦੇ ਪਿੱਛੂ ਨੂੰ ਲੈਣ ਵਾਸਤੇ ਫੇਰ ਅੱਗੇ ਗਹਿਰੇ ਪਾਣੀ ਵੱਲ ਵਧਿਆ ਤੇ ਪਿੱਛੋਂ ਚੇਲਾ ਕਹਿੰਦਾ, ਮਹਾਰਾਜ ਕੀ ਕਰਦੇ ਹੋ? ਦੂਸਰਾ ਸਾਧੂ ਕਹਿੰਦਾ, ਮਹਾਤਮਾ ਜੀ ਕੀ ਕਰ ਰਹੇ ਹੋ? ਹੱਥ ਵੱਲ ਵੇਖੋ। ਪਰ ਇਹ ਨੇਕ ਨਹੀਂ ਸੁਣੀ, ਛੇਤੀ ਨਾਲ ਬਿੱਛੂ ਨੂੰ ਪਾਣੀ ਚੋਂ ਕੱਢ ਕੇ ਤੇ ਕਾਹਲੀ ਨਾਲ ਬਾਹਰ ਲੈ ਆਇਆ। ਪਰ ਬਾਹਰ ਆਉਂਦਿਆਂ ਆਉਂਦਿਆਂ ਬਿੱਛੂ ਨੇ ਇੱਕ ਡੰਗ ਹੋਰ ਮਾਰ ਦਿੱਤਾ, ਇਹਨੇ ਕੰਬਦੇ ਹੱਥ ਨਾਲ ਵੀ ਉਸ ਨੂੰ ਬਾਹਰ ਕਿਨਾਰੇ ਤੇ ਸੁੱਟ ਦਿੱਤਾ। ਚੇਲੇ ਨੇ ਦੌੜ ਕੇ ਹੱਥ ਪਕੜ ਲਿਆ, ਕਹਿੰਦਾ ਇਹ ਕੀ ਕਰ ਲਿਆ? ਹੱਥ ਸਾਰਾ ਨੀਲਾ ਹੋ ਗਿਆ, ਜ਼ਹਿਰ ਚੜ ਰਹੀ ਹੈ, ਇਹ ਜ਼ਹਿਰ ਖੂਨ ਚ ਸ਼ਾਮਿਲ ਹੋ ਕੇ ਤੁਹਾਡੇ ਸਾਰੇ ਸਰੀਰ ਚ ਫੈਲੇਗੀ, ਤਪ ਹੋ ਜਾਏਗਾ, ਬੁਖਾਰ ਹੋ ਜਾਏਗਾ, ਪਤਾ ਨੀ ਕਿੰਨਾ ਚਿਰ ਠੀਕ ਹੋਣ ਨੂੰ ਲੱਗੇ, ਔਰ ਇਸ ਹੱਥ ਨੂੰ ਠੀਕ ਹੁੰਦਿਆਂ ਪਤਾ ਨੀ ਕਿੰਨੀ ਦੇਰ ਲੱਗੇ। ਚਲੋ ਕਿਸੇ ਸਿਆਣੇ ਸੰਨਿਆਸੀ ਕੋਲ ਚੱਲ ਕੇ ਜਲਦੀ ਦਵਾਈ ਲਈਏ। ਪਰ ਤੁਸੀਂ ਇਹ ਕੀਤਾ ਕੀ? ਕਹਿੰਦਾ ਜੋ ਮੈਨੂੰ ਕਰਨਾ ਚਾਹੀਦਾ ਸੀ, ਪਾਣੀ ਚ ਰੁੜੇ ਜਾਂਦੇ ਨੂੰ ਬਚਾਉਣਾ ਮੇਰਾ ਕੰਮ ਨੀ। ਕਹਿੰਦਾ ਪਰ ਮਹਾਰਾਜ ਉਹਨੇ ਡੰਗ ਮਾਰੇ ਆ, ਤੁਹਾਨੂੰ ਪਤਾ ਡੰਗ ਮਾਰਨਾ ਉਹਦਾ ਸੁਭਾਅ, ਇੱਕ ਵਾਰੀ ਡੰਗ ਮਾਰਿਆ, ਦੂਜੀ ਵਾਰੀ। ਕਹਿੰਦੇ ਨੇ ਕਮਲਿਆ, ਕਮਾਲ ਹੈ, ਤੂੰ ਕੈਸਾ ਬੰਦਾ ਹੈ, ਮੈਨੂੰ ਕੀ ਸਮਝਾਉਣਾ ਚਾਹੁੰਦਾ? ਜੇ ਬਿੱਛੂ ਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਰੁੜੇ ਜਾਂਦਿਆਂ ਨੂੰ ਬਚਾਉਣਾ, ਮਰਦਿਆਂ ਨੂੰ ਜੀਵਨ ਦਾਨ ਦੇਣ ਦਾ ਯਤਨ ਕਰਨਾ, ਜੇ ਉਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ ਤੇ ਮੈਂ ਬਚਾਉਣ ਦਾ ਸੁਭਾਅ ਕਿਉਂ ਛੱਡਦੇ? ਜੇ ਉਹ ਆਪਣਾ ਕੰਮ ਨਹੀਂ ਛੱਡਦਾ, ਉਹ ਬਾਰ ਬਾਰ ਹੋਸ਼ ਚਾਹੁੰਦਾ ਤੇ ਡੰਗ ਮਾਰਦਾ ਵੀ ਨਹੀਂ ਵੇਖਦਾ ਮੈਨੂੰ ਇਹਨੇ ਬਚਾਇਆ, ਤੇ ਮੈਂ ਫਿਰ ਇਹ ਕਿਉਂ ਵੇਖਾਂ ਕਿ ਮੈਨੂੰ ਡੰਗ ਮਾਰਦਾ? ਮੇਰਾ ਕੰਮ ਬਚਾਉਣਾ, ਉਹਦਾ ਕੰਮ ਡੰਗ ਮਾਰਨਾ। ਉਹ ਆਪਣਾ ਕੰਮ ਨਹੀਂ ਛੱਡਦਾ, ਮੈਂ ਆਪਣਾ ਕੰਮ ਕਿਉਂ ਛੱਡਦਿਆਂ? ਤੇ ਜੇ ਮੈਂ ਇਹੀ ਵਾਸਤਾ ਦੇਵਾਂ, ਮੇਰੇ ਸਾਹਿਬ, ਮੇਰੇ ਠਾਕੁਰ, ਮੇਰੇ ਮਾਲਕ, ਮੇਰੇ ਪ੍ਰਭੂ, ਮੇਰਾ ਸੁਭਾਅ ਤਾਂ ਗਲਤੀਆਂ ਕਰਨਾ, ਪਰ ਤੇਰਾ ਸੁਭਾਅ ਤਾਂ ਬਖਸ਼ਣਾ ਹੈ ਨਾ। ਤੂੰ ਤਾਂ ਮਿਹਰਬਾਨ ਹੈ, ਬਖਸ਼ੰਦ ਹੈ,
میں اوگن کری جاواں تے تو بخشی جاویں اے اپنی اپنی تھا ٹھیک رہے گا اے ٹھیک ہے کہ میں اپنے اوگنا نو ویکھ رہا ہوں میں چاہندا وی ہاں کہ میں ٹھیک ہو جاواں پر میں تیرے تے آس رکھدا میرے مالک کہ جے میرے اوگنا دا ای حال رہیا بڑی گھبراہٹ ہوندی میں بھائی صاحب کہندے نے بھگت وچن سن ہوت ہو نراس ہردے جدو میں سننا کہ بھگتاں دا بڑا خیال رکھدا ہے پربھو بھگتاں نو بہت بوڑ دے تے میں ناراض ہو جانا کہ میں تا پاپی ہاں میں تا بھگتاں والی گل میرے چ کوئی نہیں میرا کی بنے گا پر جس ویلے دوجی گل سننا بھی پتت پاون وی ہے تے پھر پتت پاون سن آسا اور دھار ہو پھر آشا بن جاتی بھی کوئی گل نہیں پاپیاں دی وی سار لین والا ہے پھر مینوں پتا لگدا ہے تیرے بارے میں سننا تیرا جس کرن والے تو یہ گل سننا کہ تو انتر جامی ہے میری جان نکل جاتی ہے کہ میرے اندر تا پھر بہت کفر چل رہے میرے تا اندر برائی چل رہی ہے ہر ایک دا برا چتو رہے ہیں تیرے تو منکر ہاں نا شکرا ہاں کت کن ہاں اجے باہروں تا میں پردہ ماڑا موٹا بنا لیا پر اندر جو کچھ میرے چل رہی ہے جے تو انتر جامی سننا مینوں بڑی گھبراہٹ ہوندی کہ میرے اندر دا سارا کچھ تو جاننا ہے حالانکہ میرے اندر دا سارا کچھ مینوں بھی نہیں پتا اور واقعی نہیں پتا جے کتے اپنے آپ تے نگاہ ماریے نا اپنے بارے بہت کچھ پتا لگے تے جے اپنے بارے کچھ ماڑا پتا لگے تے اس ماڑے نوں اندروں کڈن دا جتن بھی ہو سکدا ہے بھائی صاحب کہندے نے مینوں تا اپنا پتا نہیں تینوں میرا پتا ہے کیونکہ تو انتر جامی تے جس ویلے سننا کہ تو انتر جامی ہے انتر جامی سن کمپت ہو انترگت اندر کمپ جاندا ہے میرا جو تا جاندا ہے میرا اندر دا سارا کچھ پر جس ویلے دوجے پاسوں سننا کہ دیناں اتے دیا کرن والے تے پھر میرا ڈر دور ہو جاندا ہے میرا بھرم جانا رہتا ہے دین کے دیال سن پے بھرمٹار ہوں بھروسہ ہوتا بھی بچ جاواں گا کیونکہ تیرا سبھا دین دیال بھی تو ہے نا میں کپٹی ہوں تو انتر جامی ہے تو جاننا میرے کپٹ نوں پر پتت ادھارن برد ہے تیرا مالک تیرا سبھا ہے میں مندا لکھ نندک لکھ بے مکھا ایک نہیں انیکاں نندکاں ورگا میں ایک نندک انیکاں بے مکھاں ورگا میں ایک بے مکھ ویکھ لے انیکاں دشٹاں ورگا ایک دشٹ انیکاں لون حرامیاں ورگا نمک حراماں ورگا جس دا کھان اس دا برا سوچن والا لون کھا کے حلال نہ کرن والا انیکاں ایہو جیہاں ورگا میں ایک مالک نال تروہ کرن والا سوامی تروہی اکرت کھان چور جار لکھ لکھ پہنامی اندر چوری چل رہی ماڑے سبندہ والا انیکاں میرے تے اونچا لگیاں ہوئی ہیں اور جس چیز نوں سماج پاپ مندا ہے کہ کسے ودوان کسے پوتر بندے دا ایتھے برہمن شبد ورتیا بھائی صاحب کیونکہ سماج نے من لیا سی کہ برہمن ودوان ہے برہمن پوتر ہے برہمن چنگا ہے کیونکہ بھگتی کردہ کراؤں ہے یگ کردہ کراؤں ہے دان لین دا پاتر ہے سماج نے اس نوں اچا من لیا کہ پراتن سمے تو یہ منیا جاتا رہا ہے کہ برہمن دی ہتیا ہو جائے تو بہت بڑا پاپ لگتا ہے تے کہندے نے جیڑا وہ برہمن دے مارن دا پاپ لگتا ہے نا یہو جہ کئی پاپاں دا میں پاگی ہوں اسی طرح گاؤں نوں مارنا بھی پاپ منیا گیا اس سماج وچ تے کہندے نے جے ہو جیا سناتن سماج وچ گو مارن دا پاپ ہے یہو جہ کئی پاپاں دا میں پاگی کسے دے خاندان دی ونس دی تباہی کرن دا جڑا پاپ لگدا ہے یہو جہ وی کئی پاپاں دا میں پاگی لا اعتبار جس دا کوئی اعتبار نہیں جس دا کوئی بھروسہ نہیں کیتا جا سکدا
ਇਹੋ ਜਿਹਾ ਹਜ਼ਾਰਾਂ ਬੰਦਿਆਂ ਵਰਗਾ ਮੈਂ ਇੱਕ ਬੇਇਤਬਾਰਾ ਬੰਦਾ ਕੂੜਿਆਰ ਝੂਠਾ ਗੁਰਗੋਪ ਲੱਖ ਗੁਰੂ ਦੀ ਗੱਲ ਨਾ ਮੰਨਣ ਵਾਲਾ ਉਲਟਾ ਗੁਰੂ ਤੇ ਕਿੰਤੂ ਕਰਨ ਵਾਲਾ ਗੁਰੂ ਦੀ ਨਿੰਦਿਆ ਕਰਨ ਵਾਲਾ ਗੁਨਾਹਗਾਰ ਤੇ ਲੱਖਾਂ ਬਦਨਾਮੀਆਂ ਵਾਲੇ ਪਾਪਾਂ ਵਾਲਾ ਬੜੇ ਪਾਪਾਂ ਵਾਲਾ ਵੱਡੇ ਪਾਪਾਂ ਵਾਲਾ ਵੱਡੇ ਅਪਰਾਧਾਂ ਵਾਲਾ ਮਹਾਪਾਪੀ ਔਗਣਾਂ ਦਾ ਭਰਿਆ ਹੋਇਆ ਔਰ ਇਸੇ ਕਰਕੇ ਖੁਆਰ ਹੋ ਰਹੇ ਹਾਂ ਇਸੇ ਕਰਕੇ ਮੈਂ ਜੀਵਨ ਨੂੰ ਨਰਕ ਬਣਾ ਬੈਠਾ ਤੇ ਫਿਰ ਵੀ ਅੰਦਰ ਮੇਰੇ ਨਰਕ ਚੱਲ ਰਿਹਾ ਆਲੇ ਦੁਆਲੇ ਨੂੰ ਮੈਂ ਸੁੱਖ ਨਹੀਂ ਦੇ ਰਿਹਾ ਫਿਰ ਵੀ ਮੈਂ ਉੱਤੋਂ ਚੰਗਾ ਬਾਣਾ ਪਾ ਕੇ ਚੰਗਾ ਲਿਬਾਸ ਪਾ ਕੇ ਮੈਂ ਕਈ ਵਾਰੀ ਪਾਖੰਡ ਵੀ ਕੀਤਾ ਪਰ ਇਹ ਤਾਂ ਮੇਰਾ ਦਗਾ ਹੋਇਆ ਇਹ ਹੋਰ ਲੋਕਾਂ ਨਾਲ ਧੋਖਾ ਕਮਾਉਣ ਵਾਲੀ ਦਗਾ ਕਮਾਉਣ ਵਾਲੀ ਗੱਲ ਹੋ ਗਈ ਇੱਕ ਅੱਗੇ ਪਾਪੀ ਸਾਂ ਇੱਕ ਉੱਤੇ ਲੋਕਾਂ ਨੂੰ ਧੋਖਾ ਦੇ ਕੇ ਇੱਕ ਪਾਪੀ ਇੱਕ ਪਾਪ ਨੂੰ ਛੁਪਾ ਕੇ ਤੇ ਉੱਤੋਂ ਪੁੰਨੀ ਬਣਨ ਦਾ ਯਤਨ ਕੀਤਾ ਲੱਖ ਲਿਬਾਸੀ ਦਗਾਬਾਜ਼ ਲੱਖ ਸ਼ੈਤਾਨ ਸਲਾਮ ਸਲਾਮੀ ਇੱਕ ਸ਼ੈਤਾਨ ਦੀ ਗੱਲ ਨਹੀਂ ਲੱਖਾਂ ਸ਼ੈਤਾਨ ਜਿਹਨੂੰ ਸਲਾਮ ਕਰਨੇ ਇਹੋ ਜਿਹਾ ਵੱਡਾ ਸ਼ੈਤਾਨ ਮੇਰੇ ਅੰਦਰ ਬੈਠਾ ਹੈ ਮੇਰੇ ਮਾਲਕ ਤੂੰ ਤਾਂ ਵੇਖ ਰਿਹਾ ਮੇਰੇ ਅੰਦਰ ਦੀਆਂ ਸਾਰੀਆਂ ਕਰਤੂਤਾਂ ਪਰ ਮੈਂ ਕੈਸਾ ਹਾਂ ਕਰਦਾ ਹਾਂ ਤੇ ਕਰਕੇ ਮੁੱਕਰ ਜਾਂਦਾ ਲੋਕਾਂ ਕੋਲ ਤਾਂ ਮੁੱਕਰ ਜਾਵਾਂ ਤੇਰੇ ਕੋਲ ਵੀ ਮੁੱਕਰ ਜਾਂਦਾ ਤੂੰ ਵੇਖੇ ਹੋ ਮੁੱਕਰਾਂ ਹੋ ਕਪਤੀ ਤੂੰ ਅੰਤਰ ਜਾਮੀ ਮੇਰੇ ਤਾਂ ਅੰਦਰ ਕਪਟ ਹੈ ਪਰ ਤੂੰ ਤਾਂ ਜਾਣਦਾ ਸਾਰਾ ਕੁਝ ਪਰ ਮੈਂ ਇਹ ਵੀ

ਹੁਣ ਤੂੰ ਆਪਣਾ ਸੁਭਾਅ ਵੇਖ। ਮੇਰਾ ਸੁਭਾਅ ਮੈਂ ਯਤਨ ਕਰਨਾ ਕਿ ਬਦਲ ਜਾਵੇ, ਬਲਕਿ ਤੇਰੀ ਕਿਰਪਾ ਹੋ ਜਾਵੇ ਤੇ ਬਦਲ ਵੀ ਸਕਦਾ। ਪਰ ਮੇਰੇ ਸੁਭਾਅ ਤੇ ਮੇਰੀ ਕਰਨੀ ਵਾਲੇ ਪਾਸੇ ਮੇਰੇ ਮਾਲਕ ਤੂੰ ਨਾ ਵੇਖੀ। ਤੂੰ ਆਪਣੇ ਸੁਭਾਅ ਤੇ ਆਪਣੇ ਅਸੂਲ ਤੇ ਕਾਇਮ ਰਹਿ। ਤੂੰ ਬਖਸ਼ੰਦ ਹੋਣ ਦਾ ਸਬੂਤ ਦੇ। ਔਰ ਕਈ ਵਾਰੀ ਸ਼ਾਇਦ ਇਸੇ ਭਰੋਸੇ ਹੀ ਤੇਰੀ ਬਖਸ਼ਿਸ਼ੋਂ ਕਾ ਸਹਾਰਾ ਹੈ ਹਮਕੋ ਇਸੀ ਵਾਸਤੇ ਹਮ ਗੁਨਾਹ ਕਰ ਰਹੇ ਹੈ, ਇਸੇ ਕਰਕੇ ਭੁੱਲੀ ਜਾਂਦੇ, ਇਸੇ ਕਰਕੇ ਗੁਨਾਹ ਕੀਤੀ ਜਾਂਦੇ ਵੀ ਕੋਈ ਨੀ ਬਖਸ਼ ਦੇਵੇਗਾ। ਹਾਲਾਂਕਿ ਐਸਾ ਚਾਹੀਦਾ ਤਾਂ ਨਹੀਂ ਮੈਨੂੰ, ਐਸਾ ਹੋਣਾ ਤਾਂ ਨਹੀਂ ਚਾਹੀਦਾ। ਤੇਰੇ ਬਖਸ਼ੰਦ ਸੁਭਾਅ ਦਾ ਮੈਂ ਅਯੋਗ ਲਾਭ ਉਠਾਵਾਂ, ਕਿਉਂ ਨਾ ਮੈਂ ਸੁਧਰ ਹੀ ਜਾਵਾਂ। ਪਰ ਇਹ ਸੁਧਾਰਨਾ ਵੀ ਤੇਰੇ ਹੱਥ ਹੈ, ਪਿਛਲੇ ਗੁਨਾਹ ਬਖਸ਼ ਕੇ ਅੱਗੋਂ ਮਾਰਗ ਪਾਉਣਾ ਵੀ ਤੇਰੀ ਸਮਰੱਥਾ ਹੈ। ਹੁਣ ਮੇਰਾ ਸੁਭਾਅ ਨਾ ਵੇਖਣਾ, ਆਪਣਾ ਅਸੂਲ ਤੇ ਆਪਣਾ ਸੁਭਾਅ ਵੇਖ ਕੇ ਉਹਦੇ ਅਨੁਸਾਰ ਮੇਰੇ ਨਾਲ ਵਰਤਣਾ।

ਬੜੀ ਡੂੰਘੀ ਬਾਜ ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ ਇਹ ਕਿਵੇਂ ਪਤਾ ਲੱਗੇਗਾ ਗੁੱਸਾ ਨਾ ਕਰਿਓ ਤੁਸੀਂ ਇੱਥੇ ਘੰਟਾ ਡੇਢ ਆਏ ਹੋ ਦੋ ਘੰਟੇ ਕੀਰਤਨ ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ ਆਪ ਸਤਨਾਮ

ਕਿਵੇਂ ਪਤਾ ਲੱਗੇਗਾ? ਬੜਾ ਡੂੰਘਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਖੜੇ ਖੜੇ, ਕਹਿੰਦੇ ਦੀਪ ਸਿੰਘ ਥੋੜੀ ਜਿਹੀ ਦਿਮਾਗ ਵਿੱਚ ਰੱਖਣਾ ਜੀ। ਦੀਪ ਸਿੰਘ ਵੈਸੇ ਗੁਰੂ ਘਰ ਦੇ ਆਲੂ, ਭਾਵੇਂ ਥੋੜੀ ਭਾਵੇਂ ਬਹੁਤੀ ਘਾਲਣਾ ਕਿਸੇ ਦੀ ਗੁਰੂ ਬਿਰਥਾ ਨਹੀਂ ਜਾਣਦਾ ਹੈ ਜੀ। ਪਰ ਜਿਹੜੀ ਤੂੰ ਗੱਲ ਪੁੱਛੀ ਨਾ, ਪੂਰੀ ਖੁਸ਼ੀ ਦੀ ਮੋਹਰ ਪ੍ਰਵਾਨ ਹੋ ਗਈ। ਥੋੜੀ ਬਹੁਤੀ ਘਾਲਣਾ ਇੱਕ ਦਿਲ ਨਹੀਂ ਭੰਨੇ ਘਾਲੇ, ਬਿਰਥਾ ਨਹੀਂ ਜਾਣਦਾ। ਪਰ ਜਿਹੜਾ ਸਵਾਲ ਤੂੰ ਕੀਤਾ ਕਿ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ, ਕਿਵੇਂ ਪਤਾ ਲੱਗੇਗਾ? ਦੀਪ ਸਿੰਘ ਇਹਦੀਆਂ ਤਿੰਨ ਨਿਸ਼ਾਨੀਆਂ, ਜਿਹਦੀ ਸੇਵਾ ਸਿਮਰਨ ਦੇ ਉੱਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਜੇ, ਉਹਦੀ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੇ ਅੰਦਰ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ। ਗੱਜ ਗਿਆ ਕੋ ਸਤਨਾਮ। ਗੁਰੂ ਵਾਲੇ ਗੁਣ ਕਿਹੜੇ ਹੁੰਦੇ ਆ? ਨਿਰਵੈਰਤਾ, ਧੀਰਜ, ਸੰਤੋਖ, ਸਹਿ। ਹਾ ਹਾ ਹਾ, ਕਿਆ ਬਾਤ ਹੈ! ਇਹ ਨਿਸ਼ਾਨੀ ਜੇ ਪਿਆਰਿਓ, ਜਿੱਦਣ ਤੁਹਾਡੇ ਅੰਦਰ ਇਹ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ, ਸਮਝ ਲਓ ਸਾਡੇ ਕੀਤੇ ਤੇ ਗੁਰੂ ਦੀਆਂ ਖੁਸ਼ੀਆਂ ਦੀ ਮੋਹਰ

ਕੋਈ ਬੜਾ ਨਾਮ ਜਪਣ ਵਾਲਾ ਹੋਵੇ ਕਿਉਂ ਬੱਚਾ ਉਹਦੇ ਅੱਗੇ ਕਰਦੇ ਹੋ? ਇਹਦੇ ਸਿਰ ਤੇ ਹੱਥ ਰੱਖਦੇ ਹੋ, ਉਹਨੂੰ ਪਤਾ ਇਹਦੇ ਹੱਥਾਂ ਚ ਮੇਹਰ ਦੀ ਕੁੰਜੀ ਹੈਗੀ। ਛੱਕੋ ਸਤਨਾਮ ਨੇਤਰਾਂ ਚ ਪੁੰਜੀ ਦੇ ਦਿੰਦਾ, ਨਦਰ ਦੀ ਨਦਰ ਦੀ। ਜਿਵੇਂ ਹੁਣੇ ਭੈਣ ਜੀ ਬਚਨ ਸੁਣਾ ਕੇ ਗਏ, ਭਾਈ ਅੱਡਣ ਸ਼ਾਹ ਜੀ ਦਾ ਇੱਕ ਗਧਾ ਤੜਫਦਾ ਪਿਆ, ਉਹਦੇ ਅੱਗੇ ਚੌਂਕੜਾ ਮਾਰ ਕੇ ਬਹਿ ਗਏ ਅੱਡਣ ਸ਼ਾਹ, ਨਦਰ ਕਰੀ ਜਾਂਦੇ ਬਸ ਨੇਤਰਾਂ ਰਾਹੀਂ ਕਰ ਮਹਾਰਾਜ ਦਾ ਧਾਰ ਕਰ। ਨੇਤਰਾਂ ਚ ਕੁੰਜੀ ਹੈ ਨਾ ਨਦਰ ਦੀ, ਹੈਗੀ। ਹਿਰਦੇ ਚ ਕੁੰਜੀ ਦੇ ਦਿੰਦਾ ਅੰਤਰਯਾਮਤਾ ਦੀ, ਗੱਜ ਕੇ ਆਖੋ ਸਤਨਾਮ। ਅੰਤਰਯਾਮਤਾ ਦੀ ਬਾਬਾ ਸਾਹਿਬ ਸਿੰਘ ਬੇਦੀ ਬੜੀ ਕਮਾਈ ਵਾਲੇ ਹੋਏ, ਇਹਨਾਂ ਦੇ ਲਾਂਗਰੀ ਹੋਏ ਜੇ ਭਾਈ ਭਾਗ ਸਿੰਘ। ਬਾਬਾ ਸਾਹਿਬ ਸਿੰਘ ਬੇਦੀ ਇੰਨੀ ਕਮਾਈ ਸੀ ਜੀ, 2,000-2,500 ਬੰਦਾ ਉਹਨਾਂ ਦੇ ਅਸਥਾਨ ਤੇ ਰੋਜ਼ ਲੰਗਰ ਛਕਦਾ ਸੀ ਤੇ ਪੂਰੀ ਸੇਵਾ ਕਰਦੇ ਸੀ। ਉਹ ਲਾਂਗਰੀ ਸੀ ਮੇਨ ਭਾਗ ਸਿੰਘ ਲਾਂਗਰੀ, ਉਹਦੀ ਮਾਤਾ ਚੜਾਈ ਕਰ ਗਿਆ ਭਾਗ ਸਿੰਘ ਜੀ। ਤੇ ਇੱਕ ਸੇਵਾਦਾਰ ਕਹਿੰਦਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਇਹ ਪਤਾ ਨੀ 13ਵੀਂ ਤੇ 14ਵੀਂ ਜਗ੍ਹਾ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਦੀ ਕੋਲ ਵਿੱਚ। ਕਹਿੰਦਾ ਬਾਬਾ ਸਾਹਿਬ ਸਿੰਘ ਜੀ, ਭਾਗ ਸਿੰਘ ਜੀ ਦੀ ਮਾਤਾ ਚੜਾਈ ਕਰ ਗਈ ਏ, ਇਹਨੂੰ ਛੁੱਟੀ ਦੇ ਦਿਓ। ਥੋੜਾ ਅੰਤਰ ਧਿਆਨ ਹੋਏ, ਕਹਿੰਦੇ ਸੰਸਕਾਰ ਨਾ ਕਰਨਾ, ਧਿਆਨ ਦੇਣਾ। ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਭਾਗ ਸਿੰਘ ਸੰਸਕਾਰ ਨਹੀਂ ਕਰਨਾ, ਮਾਤਾ ਆ ਰਹੀ ਏ ਤੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਅੰਤਰਿਆਮ। ਚੰਦ ਘੰਟਿਆਂ ਬਾਅਦ ਮਾਤਾ ਉੱਠ ਕੇ ਬਹਿ ਗਈ ਮੇਨ ਲਾਂਗਰੀ ਜਿਹੜਾ ਉਹਨਾਂ ਦਾ। ਮਾਤਾ ਸੁਣਾ ਸੰਗਤ ਨੂੰ ਕੀ ਹੋਇਆ, ਕਹਿੰਦੀ ਜੀ ਮੈਨੂੰ ਲੈ ਗਏ ਧਰਮਰਾਜ ਕੋ, ਦੂਤ ਆਏ ਧਰਮਰਾਜ ਕੋ ਲੈ ਗਏ ਤੇ ਧਰਮਰਾਜ ਖਾਤੇ ਫੋਲੇ, ਮੇਰਾ ਨਾਂ ਹੀ ਨਾ ਲੱਭੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਨਾਂ ਹੀ ਨਾ ਲੱਭੇ। ਇਹ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਇਹ ਧਰਮਰਾਜ ਨੂੰ ਗਲਤੀ ਲੱਗ ਗਈ, ਪਰ ਇਹ ਰੱਬ ਦੀ ਕੁਝ ਲੀਲਾ ਹੈ। 10-8 ਮਿਸਾਲਾਂ ਨੇ ਇਹਦੀਆਂ ਜਿੰਦੀਆਂ ਜਾਗਦੀਆਂ। ਕਈ ਵਾਰੀ ਜਾਣ ਕੇ ਉਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰਦਾ ਕਿ ਮਨਮੁਖ ਲੋਕਾਂ ਨੂੰ ਦਰਗਾਹ ਦਾ ਨਕਸ਼ਾ ਪਤਾ ਲੱਗਦਾ। ਭਾਈ ਵੀਰ ਸਿੰਘ ਜੀ ਕਿਤਾਬ ਪੜ੍ਹੋ, ਉਹਦੇ ਵਿੱਚ ਜ਼ਿਕਰ ਹੈ ਜਿਉਲੀ ਅੰਗਰੇਜ਼ ਲੜਕੀ ਦਾ, ਅੰਗਰੇਜ਼ ਦਾ, ਜਿਹੜੇ ਕਹਿੰਦੇ ਸੀ ਗਾਂ ਹੈ ਹੀ ਕੁਝ ਨਹੀਂ। ਫਿਰ ਉਹਨਾਂ ਨੇ ਅਰਦਾਸ ਕੀਤੀ, ਨਿਰੰਕਾਰ ਸਾਡੇ ਦੋਵਾਂ ਚੋਂ ਜਿਹੜਾ ਜਾਵੇ, ਜੋ ਅੱਗੇ ਹੈਗਾ ਉਹ ਰੂਹ ਜਿਹੜੀ ਦੂਜੇ ਨੂੰ ਦੱਸੇ ਆ ਕੇ ਤਾਂ ਮੰਨਾਂਗੇ। ਉਹ ਬੜੀ ਲੰਬਾ ਜ਼ਿਕਰ ਹੈ, ਰੂਹਾਂ ਦੀ ਦੁਨੀਆ। ਪਿਆਰਿਓ, ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਮਾਤਾ ਸੁਣਾ, ਕਹਿੰਦੀ ਜਦੋਂ ਧਰਮਰਾਜ ਕੋ ਦੂਤ ਲੈ ਗਏ, ਉਹ ਵਰਕੇ ਫਰੋਲੇ, ਮੇਰਾ ਨਾਂ ਨਾ ਲੱਭੇ। ਤੇ ਧਰਮਰਾਜ ਕਹਿੰਦਾ ਦੂਤਾਂ ਨੂੰ, ਇਹ ਕਿਹਨੂੰ ਲੈ ਆਇਓ, ਇਹਦਾ ਤੇ ਨਾਂ ਹੀ ਨਹੀਂ ਆਉਣ ਵਾਲੀ ਲਿਸਟ ਚ, ਇਹ ਤੇ ਗੁਰੂ ਨਾਨਕ ਦੇ ਦਰਬਾਰ ਚ ਜਾਣ ਵਾਲੀ ਬੀਬੀ ਏ, ਅਜੇ ਤੇ ਇਹਦੀ ਹੈਗੀ ਉਮਰ। ਇਹ ਸੰਤ ਵਰਿਆਮ ਸਿੰਘ ਦਾ ਰਸਾਲਾ ਮੈਂ ਪੜਿਆ ਸੀ। ਇਹੋ ਜਿਹੀਆਂ ਚੀਜ਼ਾਂ ਕਈ ਜਗ੍ਹਾ ਜਾਣ ਕੇ ਵਾਪਰ ਜਾਂਦੀਆਂ ਨੇ ਦੱਸਣ ਲਈ ਕਿ ਹੈ ਦਰਗਾਹ, ਹੈ ਅੱਗੇ ਲੇਖਾ, ਹੈ ਬਾਤ।

0: ਸੇਵ ਸੇ ਤੇ ਸ਼ਹੀਦ ਸਿੰਘ ਜਦੋਂ ਵੀ ਤੇਰਾ ਸਮਾਂ ਪੂਰਾ ਹੋਏਗਾ ਉਹ ਲਿਆਣਗੇ ਤੇ ਮੇਰੇ ਕੋਲ ਨੀ ਲਿਆਣਗੇ। ਤੂੰ ਗੁਰੂ ਨਾਨਕ ਦੇ ਦਰਬਾਰ ਜਾਏਗੀ ਸਦੀਖਾ ਕੋ ਸਤਨਾਮ। ਇਹ ਗਲਤੀ ਨਾਲ ਤੈਨੂੰ ਇੱਥੇ ਲੈ ਆਏ ਨੇ, ਮੈਨੂੰ ਕੋਈ ਸੇਵਾ ਹੋਵੇ ਦੱਸ, ਮੈਂ ਸਰੀਰ ਵਿੱਚ ਤੈਨੂੰ ਵਾਪਸ ਭੇਜਣਾ।
1: ਕੀ ਸੱਚ? ਮੈਂ ਸੋਚੀ ਪੈ ਗਿਆ ਕਿ ਧਰਮ ਰਾਜ ਵੀ ਇੱਕ ਮਹਾਂਪੁਰਸ਼ਾਂ ਦੇ ਲਾਂਗਰੀ ਦੀ ਮਾਤਾ ਕੇ ਹੱਥ ਜੋੜਦਾ ਹੋਏਗਾ।
0: ਪੜ ਜੋ ਕਈ ਬੈਠੇ ਹੋਣਗੇ ਕੱਟੜ, ਉਹ ਇੱਕੋ ਜੀ ਐਵੇਂ

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸ ਵੇਲੇ, ਉਹ ਪਰਿਵਾਰ ਉਸ ਵੇਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾਧ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਹਾਂ। ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ ਚ ਉਹ ਵੀ ਸੀ, ਮੱਥਾ ਟੇਕਣ ਲੱਗਿਆ ਤੇ ਇੱਕ ਹੀ ਸੀ ਨਾ ਉਹ। ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ। ਹਿਰਦੇ ਨੂੰ ਕੁੰਜੀ ਮਿਲ ਜਾਂਦੀ ਹੈ ਅੰਤਰੀ ਆਮਦ।

ਹੱਥਾਂ ਨੂੰ ਮੇਹਰ ਦੀ, ਹਿਰਦੇ ਨੂੰ ਅੰਤਰਯਾਮਤਾ ਦੀ, ਤੇ ਪੈਰਾਂ ਨੂੰ ਪਵਿੱਤਰਤਾ ਦੀ. ਆਖੋ ਸਤਨਾਮ. ਕਹਿੰਦੇ ਹੋ ਨਾ ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ. ਪਵਿੱਤਰਤਾ ਕੁੰਜੀ ਮਿਲੀ ਹੋਈ ਹੈ ਪਿਆਰਿਓ.

ਪਹਿਲੀ ਨਿਸ਼ਾਨੀ ਗੁਰੂ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਣਗੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ ਨੇ। ਜੇ ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਉਣੇ ਸ਼ੁਰੂ ਹੋ ਗਏ। ਮੈਂ ਵੀ ਕੁਝ ਦਿਆਲਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਗੁਣ ਲੈ ਜਾ।

ਸੇਵਾ ਸਿਮਰਨ ਤੇ ਖੁਸ਼ੀ ਦੀ ਮੋਹਰ ਲੱਗਦੇ ਉਹਦੀ ਤੀਜੀ ਨਿਸ਼ਾਨੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਜੇ ਉਹਦੀ ਤੀਜੀ ਨਿਸ਼ਾਨੀ ਹੈ, ਉਹਨੂੰ ਮੈਂ ਆਪਣਾ ਰੂਪ ਵੀ ਬਣਾ ਦੇਣਾ, ਆਖੋ ਸਤਨਾਮ ਖਾਲਸਾ ਮੇਰੋ, ਬੋਲਦੇ ਨੀ ਖਾਲਸਾ ਮੇਰੋ ਕਿਹਾ ਸੀ ਨਾ ਬਾਬੇ ਨੇ। ਅੱਡਣ ਸ਼ਾਹੀ ਧਰਮ ਟਕਸਾਲ ਚੋਂ, ਸੇਵਾਬੰਦੀ ਟਕਸਾਲ ਚੋਂ ਕਿਸੇ ਨੇ ਜਦੋਂ ਅੰਮ੍ਰਿਤ ਛਕਿਆ ਤੇ ਆਖਿਆ ਜੀ ਤੁਹਾਡੇ ਦਿਦਾਰੇ, ਤੇ ਕਲਗੀ ਧਨ ਕਿਹਾ ਨਾ ਪੰਜਾਂ ਦੇ ਕਰ ਲਈ ਤਿਆਰ ਬਰ ਤਿਆਰ ਸੰਘਾਂ ਦੇ ਵਿੱਚੋਂ ਮੇਰੇ ਹੋਣਗੇ ਮਹਾਰਾਜ, ਨਾ ਪੰਜ ਮਿਲਣ ਇੱਕ ਦੇ ਕਰ ਲਈ, ਇੱਕ ਸਿੰਘ ਨਿਤਨੇਮੀ ਤਿਆਰ।

ਨਿਤਨੇਮ ਕਰਕੇ ਸਿਮਰਨ ਕਰਕੇ ਆਪਣਾ ਮੁਖ ਸ਼ੀਸ਼ੇ ਚ ਵੇਖ ਲਈ ਤੈਨੂੰ ਉਹਦੇ ਵਿਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਖਾਲਸਾ ਜੀ। ਬਾਬਾ ਦੀਪ ਸਿੰਘ ਜੀ ਜਦੋਂ ਇਹ ਸੁਣਿਆ ਕਿ ਉਹਨੂੰ ਮੈਂ ਆਪਣਾ ਰੂਪ ਬਣਾ ਦੇਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਉੱਥੇ ਹੀ ਆ ਜਾ। ਜੀ ਪਾਤਸ਼ਾਹ ਕੋਲਾ ਮਾਜਦਾ ਪਿਆ। ਜੀ ਮਹਾਰਾਜ ਬੜਾ ਰਗੜਿਆ ਕੋਲਾ, ਬਹੁਤ ਜਪਦਿਆਂ ਜਪਦਿਆਂ ਕੀਤਾ। ਹਾਂ ਮਹਾਰਾਜ। ਤੇ ਦੀਪ ਸਿੰਘ ਫਿਰ ਕੋਲੇ ਚੋਂ ਆਪਣਾ ਮੁੱਖ ਵੇਖ ਨਜ਼ਰ ਆਉਂਦਾ। ਆਖੋ ਸਤਨਾਮ। ਕੋਲੇ ਚੋਂ ਤੈਨੂੰ ਮੁੱਖ ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਕੋਲਾ ਇੰਨਾ ਕੁ ਲਿਸ਼ਕਾਇਆ ਸੀ ਕਿ ਜਦੋਂ ਕੋਲਾ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਤੇ ਕੋਲੇ ਦੇ ਵਿਚੋਂ ਆਪਣਾ ਮੁੱਖ ਕੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰੇ ਹੋ ਰਹੇ ਨੇ। ਗੱਜ ਕੇ ਆਖੋ ਸਤਨਾਮ। ਪਿਆਰਿਓ ਜਿਹਦੀ ਸੇਵਾ ਤੋਂ ਪ੍ਰਸੰਨ ਹੋ ਜੇ ਉਹਨੂੰ ਆਪਣਾ ਰੂਪ ਬਣਾ ਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੱਥ ਜੋੜ ਕੇ ਬੇਨਤੀ ਜੇ ਇੱਕ ਨਾਮ ਜਪਣ ਵਾਲੇ ਦਾ ਦਿਹਾੜਾ ਆਪ ਜੀ ਮਨਾ ਰਹੇ ਹੋ। ਇੱਥੋਂ ਦੇ ਸਾਰੇ ਗੁਰਮੁਖ ਪਿਆਰੇ ਜਿਹੜੇ ਸਿੱਖ ਵੈਲਫੇਅਰ ਸੋਸਾਇਟੀ ਵਾਲੇ, ਬਾਬਾ ਦੀਪ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਵਾਲੇ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਗਾਜ ਖਵਾਂਗੇ। ਪਿਆਰ ਨਾਲ ਸਫਲ ਕਰੋ।